0: ਇੱਕ ਸੁਨੇਹਾ
1: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
2: 94.7 FM ਤੇ ਮੈਂ ਤੁਹਾਡਾ ਹੋਸਟ ਡੈਨ ਸੁਦਪੁਰੋ ਨਾਲ ਦੂਸਰਾ ਹਿੱਸਾ ਲੈ ਕੇ ਹਾਜ਼ਰ ਹਾਂ ਬਹੁਤ ਬਹੁਤ ਧੰਨਵਾਦ ਨਿੱਕਾ ਸਵਾਗਤ ਇੱਕ ਵਾਰੀ ਫੇਰ ਨਿੱਕੀ ਜੀ ਆਇਆ ਲੋਕ ਸਾਥ ਪ੍ਰੋਗਰਾਮ ਦੇ ਵਿੱਚ ਸਪਾਂਸਰ ਇਸ ਆਵਰ ਦੇ ਮੈਗਾ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਸੱਤ ਲੋਕੇਸ਼ਨ ਨੇ 3690 ਵੈਸਟ ਵੈਂਡਸ ਡਰਾਈਵ ਵੈਸਟ ਮਰਸਪੁਰ ਸਟੇ ਬਿਲਕੁਲ ਸਾਹਮਣੇ ਚੌਂਟ ਐਵਨਿਊ ਤੇ ਫਾਲਕਨਜ ਬੁਲੇਵਾਰਡ 80 ਐਵਨਿਊ ਤੇ ਟੈਰਾਡੇਲ ਡਰਾਈਵ ਦੇ ਕਾਰਨਰ ਤੇ 104 ਐਵਨਿਊ ਤੇ ਮੇਟ ਸਟੇਲ ਸਿਟੀ ਸਕ੍ਰਿਪ ਸਕੇਅਰ ਰੈਡ ਨੰਬਰ ਗੇਟ ਦੇ ਰੈਡ 128 ਐਵਨਿਊ ਰੈਡ ਸਟੋਨ ਦੇ ਵਿੱਚ 144 ਐਵਨਿਊ ਕਰਿੰਗਟਨ ਬੁਲਟ ਕਰਿੰਗਟਨ ਤੇ 7ਵੀਂ ਲੋਕੇਸ਼ਨ ਏਡ ਰਿਚ ਮੇਨ ਸਟਰੀਟ ਤੇ ਖੁੱਲ ਗਈ ਹੈ ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਫਲ ਫਰੂਟ ਘਰਾਂ ਚ ਵਰਤਣ ਵਾਲਾ ਸਮਾਨ ਭਾਰਤੀ ਪਾਕਿਸਤਾਨੀ ਗ੍ਰੋਸਰੀ ਤੁਸੀਂ ਲੈ ਸਕਦੇ ਹੋ ਸਾਂਝਾ ਨੰਬਰ ਇੱਕੋ ਹੀ ਹੈ 400-835-22-4038-35-2222 ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਰੀਅਲ ਸਟੇਟ ਪਰਸਨਲ ਇੰਜਰੀ ਇਮੀਗ੍ਰੇਸ਼ਨ ਫੈਮਿਲੀ ਲਾਅ ਜਾਂ ਕ੍ਰਿਮਨਲ ਕੇਸ ਬਣ ਗਿਆ ਤਾਂ 417-285-7070 ਰਿਲਾਇੰਸ ਲੀਗਲ ਗਰੁੱਪ ਦਾ ਨੰਬਰ ਹੈ 403-285-7070 A1 ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਗ੍ਰੈਵਲ ਟਰੱਕ ਸੈਮੀ ਟਰੱਕ 5-ਟਨ ਟਰੱਕ ਖਰਾਬ ਹੋ ਗਿਆ ਜਾਂ ਕੋਈ ਹੈਵੀ ਇਕਵਿਪਮੈਂਟ ਟਰਾਂਸਪੋਰਟ ਕਰਾਉਣਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਕਾਫੀ ਵੱਡਾ ਫਲੀਟ ਆ ਉਹਨਾਂ ਕੋਲ ਹਰ ਕਿਸਮ ਦਾ ਟੋ ਟਰੱਕ ਉਹਨਾਂ ਕੋਲ ਅਵੇਲੇਬਲ ਹੈ 403-470-8697 ਨੰਬਰ ਹੈ 403-470-8697 ਤੇ ਰੇਟ ਕਹਿੰਦੇ ਤੁਹਾਡੀ ਪਸੰਦ ਦਾ ਹੋਊਗਾ ਆਵਰੇਜ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਚੰਗਾ ਲੱਗੂਗਾ ਪੀਐਨਜੀ ਐਕਸਕਵੇਟਿੰਗ ਐਂਡ ਡੈਮੋਲੀਸ਼ਨ ਪੁਰਾਣੇ ਘਰ ਢਾ ਕੇ ਨਵੀਂ ਸਬਡਿਵੀਜ਼ਨ ਲਾਟ ਡਿੱਕ ਕਰਾਉਣਾ ਹੈ ਜਾਂ ਕੋਈ ਨਵੀਂ ਸਬਡਿਵੀਜ਼ਨ ਲਾਟ ਡਿੱਕ ਕਰਵਾਉਣਾ ਹੈ ਤਾਂ ਗੁਰਮੀਤ ਗਿੱਲ ਕੰਪਲੀਟ ਪੈਕ ਦਿੰਦੇ ਨੇ ਡੈਮੋਲੀਸ਼ਨ ਐਕਸਕਵੇਟਿੰਗ ਐਂਡ ਸਰਵਿਸਿਜ਼ ਦਾ ਗਿੱਲ ਸਾਹਿਬ ਵੈਲਕਮ ਬੈਕ ਜੀ ਵਤਨ ਵਾਪਸ ਆਏ ਦੋ ਤਿੰਨ ਵੀਕ ਲਾ ਕੇ ਕਿਉਂਕਿ ਆਪਦਾ ਜੈੱਟ ਹੈ ਪ੍ਰਾਈਵੇਟ ਜਾਣਾ ਆਉਣਾ ਸੌਖਾ ਟਿਕਟਾਂ ਲੈਣ ਦੀ ਲੋੜ ਨਹੀਂ ਪੈਂਦੀ ਤੇ ਆ ਗਏ ਵਾਪਸ ਗਿੱਲ ਸਾਹਿਬ 400-818-1821 ਨੰਬਰ ਆ ਉਹਨਾਂ ਦਾ ਉਹ ਕਹਿੰਦੇ ਦੋ ਡਰਾਈਵਰ ਚਾਹੀਦੇ ਨੇ ਕਲਾਸ 1 ਤੇ ਪੈਸੇ ਤਜਰਬੇ ਦੇ ਮੁਤਾਬਕ ਦਿੱਤੇ ਜਾਣਗੇ ਤੇ ਕੰਮ ਜਿੰਨਾ ਕਰ ਸਕੋ ਓਨਾ ਹੀ ਹੋਊਗਾ ਸੱਤੇ ਦਿਨ ਹੀ ਹੋਊਗਾ ਤੇ ਜੇ ਮੀਂਹ ਮੂੰਹ ਪੈ ਜੇ ਬਾਹਲਾ ਤਾਂ ਛੁੱਟੀ ਹੋ ਸਕਦੀ ਹੈ ਕਿਉਂਕਿ ਫਿਰ ਉਦੋਂ ਤੱਕ ਕਰਨੀ ਪੈਂਦੀ ਹੈ ਨਾ ਤਾਂ 403-818-2821 ਨੰਬਰ ਹੈ ਕਲਾਸ 1 ਡਰਾਈਵਰ ਉਹਨਾਂ ਨੂੰ ਦੋ ਚਾਹੀਦੇ ਨੇ ਤੇ ਫੋਨ ਕਰ ਲਿਓ ਵਧੀਆ ਤਜਰਬੇ ਮੁਤਾਬਕ ਤੁਹਾਨੂੰ ਤਨਖਾਹ ਦਿੱਤੀ ਜਾਊਗੀ ਤੇ ਕੰਮ ਜਿੰਨਾ ਤੁਸੀਂ ਕਰ ਸਕੋ ਰਿਓ ਬੈਂਕਟ ਹਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਬਰਥਡੇ ਜਾਂ ਕੋਈ ਰਾਜਨੀਤਿਕ ਸਮਾਜਿਕ ਇਕੱਠ ਕਰਨਾ ਹੈ ਤਾਂ ਬੁਕਿੰਗ ਲਈ 403-633-2000 ਨੰਬਰ ਹੈ 403-633-2000 ਨੰਬਰ ਹੈ ਇਸ ਤਰ੍ਹਾਂ ਸਾਡੇ ਸਪੋਂਸਰਸ ਬਹੁਤ ਬਹੁਤ ਧੰਨਵਾਦ ਹੈ ਇੱਕ ਮੈਂ ਮਾਰਟਨਡੇਲ ਦੀ ਗੱਲ ਕਰਨੀ ਸੀਗੀ ਐਕਚੁਅਲੀ ਨਾ ਦੋ ਕੁ ਮਹੀਨੇ ਪਹਿਲਾਂ ਇੱਕ ਘਟਨਾ ਵਾਪਰੀ ਸੀ ਮਾਰਟਨਡੇਲ ਚ ਸਟੋਪ ਸਾਈਨ ਤੇ ਤੇ ਦੋ ਮਹੀਨੇ ਪੁਰਾਣੀ ਹੈ ਗੱਲ ਉਹ ਪਰ ਰੀਸੈਂਟਲੀ ਉਹਦੀ ਵੀਡੀਓ ਬੜੀ ਵਾਇਰਲ ਹੋਈ ਇੱਕ ਪਰਿਵਾਰ ਗੁਰਦੁਆਰਾ ਸਾਹਿਬ ਤੋਂ ਜਾ ਰਿਹਾ ਸੀਗਾ ਸਟੋਪ ਸਾਈਨ ਤੁਹਾਨੂੰ ਪਤਾ ਨੇੜੇ ਹੀ ਹੈ ਤੇ ਸਟੋਪ ਸਾਈਨ ਦੇ ਉੱਤੇ ਇੱਕ ਬੰਦਾ ਖੜਾ ਸੀ ਦੂਜੇ ਪਾਸੇ ਨੂੰ ਮੂੰਹ ਕਰੀ ਹੁਣ ਆਪਸ ਲਈ ਇਹ ਬੰਦਾ ਸਟੋਪ ਸਾਈਨ ਤੇ ਜਿਹੜਾ ਖੜਾ ਹੁੰਦਾ ਉਹਨੇ ਦੇਖਿਆ ਵੀ ਇਹ ਦੂਜੇ ਪਾਸੇ ਨੂੰ ਮੂੰਹ ਕਰੀ ਖੜਾ ਜਿੱਧਰ ਨੂੰ ਮੈਂ ਜਾਣਾ ਉਧਰ ਨੂੰ ਤਾਂ ਇਹਨੇ ਨਹੀਂ ਜਾਣਾ ਤੋ ਕਾਰ ਆਪਸ ਲਈ ਹਰ ਬੰਦਾ ਤੋਰੂਗਾ ਤੇ ਜਦੋਂ ਹੀ ਕਾਰ ਤੋਰੀ ਉਸ ਪਰਿਵਾਰ ਨੇ ਤਾਂ ਬੰਦਾ ਮੂਹਰੇ ਆ ਗਿਆ ਉਹਨੇ ਫਿਰ ਵੀ ਰੋਕ ਲਈ ਵੀ ਇਸ਼ਾਰਾ ਕਰਤਾ ਜਾ ਲੰਘ ਜਾ ਉਹ ਫਿਰ ਨਹੀਂ ਲੰਘਿਆ ਪਿੱਛੇ ਮੁੜ ਗਿਆ ਤਾਂ ਗਾਲਾਂ ਕੱਢਣ ਲੱਗ ਗਿਆ ਜਦੋਂ ਨੂੰ ਫਿਰ ਤੋਰਨ ਲੱਗੇ ਫਿਰ ਮੂਹਰੇ ਆ ਗਿਆ ਜੋ ਪਰਿਵਾਰ ਨੇ ਸਟੋਰੀ ਦੱਸੀ ਹੈ ਮੀਡੀਆ ਚ ਆ ਕੇ ਤੇ ਨਾਲ ਵੀਡੀਓ ਬਣਾਉਣ ਲੱਗ ਗਿਆ ਉਹ ਸ਼ੀਸ਼ੇ ਦੇ ਉੱਤੇ ਹੱਥ ਮਾਰਨ ਲੱਗ ਗਿਆ ਇਸ ਸਾਰੀ ਸਿਚੁਏਸ਼ਨ ਤੋਂ ਬਾਅਦ ਜਿਹੜਾ ਭਾਈ ਸਾਹਿਬ ਚਲਾ ਰਹੇ ਸੀ ਸੰਧੂ ਸਾਹਿਬ ਉਹਨਾਂ ਦੀ ਵਾਈਫ ਬਾਹਰ ਨਿਕਲੀ ਹੈ ਤਾਂ ਉਹਨੇ ਉਹਨਾਂ ਨੂੰ ਕਿਤੇ ਕਹਿਣ ਦੀ ਇਹ ਕੋਸ਼ਿਸ਼ ਕਰ ਰਿਹਾ ਵੀ ਜੇ ਗੱਲ ਕਰਨੀ ਇੱਧਰ ਸਾਈਡ ਤੇ ਹੋ ਕੇ ਕਰ ਲਾ ਪਰ ਗਲਤੀ ਉਹਨਾਂ ਨੇ ਇਹ ਕਰ ਲਈ ਕਿ ਉਹਦੇ ਬੈਕ ਪੈਕ ਨੂੰ ਹੱਥ ਪਾ ਲਿਆ ਹੁਣ ਉਹ ਵੀਡੀਓ ਬਣਾ ਰਿਹਾ ਸੀਗਾ ਤਾਂ ਹੁਣ ਇਹ ਗੱਲ ਦੋ ਮਹੀਨੇ ਪੁਰਾਣੀ ਸੀਗੀ ਤੇ ਪਿਛਲੇ ਦਿਨੀ ਇਹ ਵੀਡੀਓ ਆਈ ਕਿਉਂ ਆਈ ਉਹਦੀ ਵਜ੍ਹਾ ਇਹ ਹੈ ਕਿ ਇਹ ਬੰਦਾ ਜਿਹੜਾ ਜਦੋਂ ਕੋਰਟ ਦੇ ਵਿੱਚ ਕੇਸ ਪਹੁੰਚਿਆ ਕਿਉਂਕਿ ਪੁਲਿਸ ਪਰਿਵਾਰ ਨੇ ਆਪ ਹੀ ਕਾਲ ਕਰਤੀ ਕਿਉਂਕਿ ਬੰਦਾ ਮੂਹਰੇ ਟ੍ਰਬਲ ਦੇ ਰਿਹਾ ਸੀ ਉਹਨਾਂ ਨੂੰ ਪਰ ਪਰਿਵਾਰ ਨੇ ਖੁਦ ਪੁਲਿਸ ਕਾਲ ਕੀਤੀ ਪਰ ਕਿਉਂਕਿ ਉਹਨੇ ਵੀਡੀਓ ਬਣਾਈ ਹੋਈ ਸੀਗੀ

ਤੇ ਉਹ ਔਰਤ ਨੇ ਉਹਦਾ ਬੈਕ ਪੈਕ ਨੂੰ ਟੱਚ ਕਰਤਾ ਸੀਗਾ ਸੋ ਅਸਾਲਟ ਦੇ ਵਿੱਚ ਆ ਜਾਂਦਾ ਤੁਸੀਂ ਨਹੀਂ ਕਰ ਸਕਦੇ ਸੋ ਪੁਲਿਸ ਨੇ ਉਹਨੂੰ ਥੋੜੀ ਦੇਰ ਲਈ ਅਰੈਸਟ ਕਰਕੇ ਲੈ ਗਿਆ ਚਲੋ ਵਾਪਸ ਛੱਡਤਾ ਉਸ ਤੋਂ ਬਾਅਦ ਕੇਸ ਜਿਹੜਾ ਅਸਾਲਟ ਦਾ ਬਣਾਤਾ ਤੇ ਕੋਰਟ ਦੇ ਵਿੱਚ ਕੱਚੇ ਕੇਸ ਚੱਲਣ ਤੋਂ ਬਾਅਦ ਪਤਾ ਇਹ ਲੱਗਿਆ ਕਿ ਉਹ ਬੰਦਾ ਇੱਕ ਸਕੈਮਰ ਹੈ ਉਹ ਪਹਿਲਾਂ ਵੀ 7-8 ਵਾਰ ਇੱਦਾਂ ਕਰ ਚੁੱਕਾ ਉਹ ਕਰਦਾ ਇਸ ਏਰੀਏ ਚ ਤਾਂ ਹੈ ਕਿਉਂਕਿ ਇੱਥੇ ਜ਼ਿਆਦਾ ਇਮੀਗ੍ਰੈਂਟ ਰਹਿੰਦੇ ਜਿਹਨਾਂ ਨੂੰ ਕਮਿਊਨੀਕੇਸ਼ਨ ਦੀ ਪ੍ਰੋਬਲਮ ਹੋ ਸਕਦੀ ਹੈ ਇੱਥੋਂ ਨੂੰ ਕਾਨੂੰਨਾਂ ਦੀ ਨੌਲੇਜ ਘੱਟ ਹੋ ਸਕਦੀ ਹੈ ਉਹ ਸਕੈਮ ਕਰਦਾ ਤੁਹਾਨੂੰ ਕਿ ਬਾਅਦ ਚ ਮੈਨੂੰ ਪੈਸੇ ਦਿਓ ਨਹੀਂ ਤਾਂ ਮੈਂ ਵੀਡੀਓ ਵਾਇਰਲ ਕਰ ਦੂੰ ਇਹ ਪਰਿਵਾਰ ਨੇ ਵੀ ਦੱਸਿਆ ਵੀ $5,000 ਮੰਗਦਾ ਸੀ ਉਹ ਕਹਿੰਦੇ ਅਸੀਂ 3 ਸਾਲ ਪਰਾਂ ਆਇਆ ਨੂੰ ਹੋਇਆ ਪਹਿਲੀ ਗੱਲ ਤਾਂ ਦਿਓ ਹੀ ਕਿਉਂ ਤੁਸੀਂ ਕਿਸੇ ਨੂੰ $5,000 ਮੰਗਦਾ ਸੀ ਤੇ ਉਹ ਕਹਿੰਦੇ ਤੂੰ ਕਰ ਨਹੀਂ ਕਰ ਲਾ ਤੇ ਇਸੇ ਕਰਕੇ ਪਿਛਲੇ ਵੀਕ ਉਹ ਵੀਡੀਓ 2 ਮਹੀਨੇ ਪਹਿਲਾਂ ਦੀ ਬਣੀ ਹੋਈ ਵੀਡੀਓ ਵਾਇਰਲ ਹੋਈ ਉਹਨੇ ਤਾਂ ਕਰਤੀ ਪਰ ਸਭ ਤੋਂ ਵੱਡੀ ਬਦਕਿਸਮਤੀ ਇਹ ਹੈ ਕਿ ਸਾਡੇ ਲੋਕ ਜਿਹੜੇ ਸਵਾਦ ਲੈਣ ਵਾਲੇ ਆ ਔਰ ਖਾਸ ਕਰਕੇ ਉਹ ਜਿਹੜੇ ਮੀਡੀਆ ਦੇ ਵਿੱਚ ਇਨਵੋਲਵ ਹੋਣ ਬਿਨਾਂ ਕਿਸੇ ਦੂਸਰੀ ਸਾਈਡ ਦੀ ਸਟੋਰੀ ਜਾਣੇ ਉਸ ਵੀਡੀਓ ਨੂੰ ਵਾਇਰਲ ਕਰ ਰਹੇ ਆ ਇੱਕ ਤਾਂ ਅੱਜ ਕੱਲ੍ਹ ਜਿਹੜੀ ਆਹ ਜਿਹੜੀ ਵਿਊਜ਼ ਲੈਣ ਵਾਲੀ ਚੱਕਰ ਚੱਲਿਆ ਹੋਇਆ ਨਾ ਇਹ ਬਹੁਤ ਗਲਤ ਆ ਯੂਟਿਊਬਰ ਜਿਹੜੇ ਪੈਸੇ ਪੂਸੇ ਦਿੰਦੇ ਆ ਯੂਟਿਊਬਾਂ ਵਾਲੇ ਜਾਂ ਫੇਸਬੁੱਕ ਵਾਲੇ ਮੈਨੂੰ ਨਹੀਂ ਪਤਾ ਦੋਨੇ ਦਿੰਦੇ ਆ ਕਿ ਕੌਣ ਦਿੰਦਾ ਪੈਸੇ ਦਿੰਦੇ ਆ ਵੀ ਤੁਹਾਡੇ ਜੇ ਇੰਨੇ ਵਿਊਜ਼ ਹੋ ਜਾਣ ਉਸ ਮੈਂ ਦੇਖਾਂ ਕਿ ਯਾਰ ਚੰਗੇ ਚੰਗੇ ਜਿਹੜੇ ਬੰਦਿਆਂ ਨੂੰ ਮੈਂ ਚੰਗੇ ਸਮਝਦਾ ਸੀ ਵੀ ਯਾਰ ਇਹ ਸੋਸਾਇਟੀ 'ਚ ਕੋਈ ਚੰਗੀ ਗੱਲ ਕਰਦੇ ਆ ਜਾਂ ਚੰਗਾ ਕੰਮ ਕਰਦੇ ਆ ਜਾਂ ਮੀਡੀਆ ਨਾਲ ਜੁੜੇ ਹੋਏ ਆ ਉਹਨੂੰ ਸ਼ੇਅਰ ਕਰ ਰਹੇ ਆ ਵਿਦਆਊਟ ਨੋਇੰਗ ਦਾ ਅਦਰ ਸਾਈਡ ਆਫ ਦਾ ਸਟੋਰੀ ਕਿਉਂਕਿ ਕਿਸੇ ਵੀ ਘਟਨਾ ਦੀ ਜਿਹੜੀ ਦੂਜੇ ਪਾਸੇ ਦੀ ਸਟੋਰੀ ਹਮੇਸ਼ਾ ਹੁੰਦੀ ਹੈ ਹੁਣ ਤੁਸੀਂ ਉਹਨੂੰ ਸ਼ੇਅਰ ਕਰ ਰਹੇ ਹੋ ਵਿਦਆਊਟ ਇਹ ਜਾਣੇ ਕਿ ਦੂਜੇ ਪਾਸੇ ਦੀ ਕਹਾਣੀ ਕੀ ਹੈ ਸਿਰਫ ਸਵਾਦ ਲੈਣ ਲਈ ਫਿਰ ਥੱਲੇ ਕਮੈਂਟ ਪਾਉਣ ਵਾਲੇ ਪਤਾ ਨਹੀਂ ਕੌਣ ਕਿੱਥੇ ਬੈਠਾ ਮੈਨੂੰ ਇੱਕ ਹੋਰ ਮਰੇ ਮਨ ਨੂੰ ਬੜੀ ਤਕਲੀਫ ਹੋਈ ਐਡਮਿੰਟਨ ਦਾ ਇੱਕ ਤਕੜਾ ਬਿਜ਼ਨਸਮੈਨ ਜਿਹਨੂੰ ਮੈਂ ਬਹੁਤ ਇੱਜ਼ਤ ਕਰਦਾ ਉਹ ਥੱਲੇ ਕਮੈਂਟ ਪਾ ਰਿਹਾ ਸਟੂਪਿਡ ਵੂਮਨ ਹੁਣ ਤੁਹਾਨੂੰ ਨਹੀਂ ਪਤਾ ਕਿ ਉਹ ਸਟੋਰੀ ਦੂਜੇ ਪਾਸੇ ਦੀ ਤੁਸੀਂ ਕਿਵੇਂ ਲਿਖ ਸਕਦੇ ਹੋ ਸਟੂਪਿਡ ਵੂਮਨ ਸੋ ਯਾਰ ਮਾੜੀ ਮੋਟੀ ਸਬਰ ਕਰ ਲਿਆ ਕਰੋ ਕਮੈਂਟ ਪਾਉਣ ਵਾਲੇ ਵੀ ਔਰ ਵੀਡੀਓ ਸ਼ੇਅਰ ਕਰਨ ਵਾਲੇ ਵੀ ਉਹ ਕਿਸੇ ਦੀ ਧੀ ਹੈ ਕਿਸੇ ਦੀ ਵਾਈਫ ਹੈ ਕਿਸੇ ਦੀ ਮਾਂ ਹੈ ਬੱਚਿਆਂ ਦੀ ਕਿਸੇ ਦੀ ਭੈਣ ਹੈ ਇਹ ਘਟਨਾ ਤੁਹਾਡੇ ਨਾਲ ਵੀ ਹੋ ਸਕਦੀ ਹੈ ਕਿ ਤੁਸੀਂ ਬਰਦਾਸ਼ਤ ਕਰੋਗੇ ਕਿ ਕਿਸੇ ਤੁਸੀਂ ਸਕੈਮਰ ਨੂੰ $5,000 ਦੇ ਦੋਗੇ ਵੀ ਵੀਡੀਓ ਵਾਇਰਲ ਨਾ ਕਰ ਨਹੀਂ ਦੇ ਸਕਦੇ ਪਰ ਹੁਣ ਜਨਤਾ ਉਹਨੂੰ ਬਾਰ ਬਾਰ ਸ਼ੇਅਰ ਕਰਕੇ ਸਵਾਦ ਲੈ ਰਹੀ ਹੈ ਔਰ ਕਈ ਅਸਲੀ ਸਟੋਰੀ ਜਿਹਨਾਂ ਨੂੰ ਪਤਾ ਲੱਗ ਗਿਆ ਦੱਸ ਰਹੇ ਆ ਉਹ ਦੱਸਣ ਵੇਲੇ ਵੀ ਉਹ ਵੀਡੀਓ ਪਾ ਕੇ ਫਿਰ ਉੱਤੇ ਲਿਖ ਰਿਹਾ ਅਸਲੀ ਸੱਚ ਤਾਂ ਕਿ ਲੋਕੀ ਵਿਊ ਕਰਨ ਜੇ ਅਸਲੀ ਸੱਚ ਦੱਸਣਾ ਹੀ ਹੈ ਤਾਂ ਬਿਨਾਂ ਵੀਡੀਓ ਪਾਏ ਦੱਸੋ ਤੁਸੀਂ ਤਾਂ ਵੀਡੀਓ ਪਾ ਕੇ ਦੁਬਾਰਾ ਫੇਰ ਉਸ ਪਰਿਵਾਰ ਦਾ ਜਲੂਸ ਕੱਢ ਰਹੇ ਹੋ ਇਹਦਾ ਮਤਲਬ ਤੁਹਾਡੀ ਨੀਅਤ ਠੀਕ ਨਹੀਂ ਹੈਗੀ ਤੁਸੀਂ ਜੋ ਵੀਡੀਓ ਪਾ ਕੇ ਅਸਲੀ ਸੱਚ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਸਿਰਫ ਸਵਾਦ ਲੈ ਰਹੇ ਹੋ ਵਿਊਜ਼ ਲੈਣ ਲਈ ਸੋ ਇਸ ਕਰਕੇ ਬੇਨਤੀ ਆ ਹੱਥ ਬੰਨ ਕੇ ਜਿਹੜੇ ਕੋਈ ਮੀਡੀਆ ਵਾਲੇ ਸੁਣਦੇ ਆ ਜਾਂ ਸਾਡੇ ਹੋਰ ਸੱਜਣ ਸੁਣਦੇ ਆ ਇਹੋ ਜਿਹੀ ਵੀਡੀਓ ਤੇ ਕਮੈਂਟ ਪਾਇਆ ਕਰੋ ਪਰ ਪਾਇਆ ਇਹ ਕਰੋ ਉਹਨੂੰ ਪੁੱਛੋ ਕਿ ਤੈਨੂੰ ਦੂਜੇ ਪਾਸੇ ਦੀ ਸਟੋਰੀ ਪਤਾ ਅਸਲੀ ਸੱਚ ਪਤਾ ਕੀ ਹੈ ਹੁਣ ਪਤਾ ਲੱਗ ਗਿਆ ਨਾ ਕਿ ਉਹ ਬੰਦਾ 8-9 ਵਾਰ ਸਕੈਮ ਉਹ ਸਕੈਮਰ ਹੈ ਸਕੈਮ ਕਰ ਰਿਹਾ ਪਤਾ ਨਹੀਂ ਕਿੰਨੇ ਲੋਕਾਂ ਤੋਂ ਉਹਨੇ 500,000-2,000 ਲੈ ਚੁੱਕਾ ਹੋਣਾ ਇਸ ਚੱਕਰ ਦੇ ਵਿੱਚ ਕਿਉਂਕਿ ਪੈਡੈਸਟਰਨ ਦਾ ਰਾਈਟ ਪਹਿਲਾਂ ਪਰ ਹੁਣ ਉਹ ਤਾਂ ਹੀ ਪਹਿਲਾਂ ਨਾ ਜੇ ਉਹ ਉਧਰ ਨੂੰ ਮੂੰਹ ਕਰਕੇ ਖੜਾ ਹੈ ਤੇ ਜੇ ਉਹ ਸਕੈਮ ਕਰਦਾ ਮੂੰਹ ਦੂਜੇ ਪਾਸੇ ਨੂੰ ਜਦ ਨੂੰ ਕਾਰ ਤੋਂ ਮੂਹਰੇ ਆਉਂਦਾ ਦੈਟ ਮੀਨ ਉਹਦੀ ਇੰਟੈਂਸ਼ਨ ਕੋਈ ਹੋਰ ਹੈ ਸੋ ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ ਜਦੋਂ ਵੀ ਕੋਈ ਇਦਾਂ ਦੀ ਵੀਡੀਓ ਹੁੰਦੀ ਹੈ ਉਹਦੇ ਤੇ ਕਮੈਂਟ ਪਾਉਣ ਤੋਂ ਗੁਰੇਜ ਕਰਿਆ ਕਰੋ ਔਰ ਬਲਕਿ ਕਮੈਂਟ ਇਹੋ ਜਿਹੇ ਪਾਇਆ ਕਰੋ ਭਾਈ ਸਾਹਿਬ ਦੂਜੇ ਪਾਸੇ ਦੀ ਸਟੋਰੀ ਪਤਾ ਕਰ ਲਈ ਜੇ ਨਹੀਂ ਕੀਤੀ ਤਾਂ ਵੀਡੀਓ ਡਿਲੀਟ ਕਰਾਓ ਸੋ ਬੇਨਤੀ ਹੈ ਹੱਥ ਬੰਨ ਕੇ ਨਾਨਾ ਪਾਟੇਕਰ ਦੀ ਪਹਿਲਾਂ ਗੱਲ ਕਰਨ ਲੱਗਿਆ ਸੀਗਾ ਤਾਂ ਦੁਨੀਆ ਬਹੁਤ ਜਾਂਦੀ ਆਉਂਦੀ ਹੈ ਪਰ ਕੁਛ ਬੰਦਿਆਂ ਦੀ ਗੱਲ ਕਰਨ ਨੂੰ ਦਿਲ ਕਰਦਾ ਬਹੁਤ ਸਾਰੇ ਐਕਟਰ ਗਏ ਆ ਸਿੰਗਰ ਗਏ ਆ ਆਮ ਇਨਸਾਨ ਜਾਂਦੇ ਆ ਪਰ ਜਦੋਂ ਇਹੋ ਜਿਹਾ ਬੰਦਾ ਜਾਂਦਾ

ਤੇ ਜਦੋਂ ਹਾਲਾਂਕਿ ਮੈਂ ਇਹਦੀ ਕੋਈ ਮੂਵੀ ਬਹੁਤੀ ਦੇਖੀ ਨਹੀਂ ਪਰ ਪਿਛਲੇ ਹਫ਼ਤੇ ਤੋਂ ਜਦੋਂ ਤੋਂ ਨਾਨਾ ਪਾਟੇਕਰ ਦੀ 75 ਸਾਲ ਦੀ ਉਮਰ ਸੀ ਡੈਥ ਹੋਈ ਹੈ ਮੇਰਾ ਖਿਆਲ ਸੋਸ਼ਲ ਮੀਡੀਆ ਤੇ ਬਹੁਤ ਵੱਡੇ ਪੱਧਰ ਤੇ ਚਰਚਾ ਹੋ ਰਹੀ ਹੈ ਉਹ ਕਿਉਂ ਹੋ ਰਹੀ ਹੈ ਕਿਉਂਕਿ ਬੇਸ਼ੱਕ ਬੰਦਾ ਐਕਟਰ ਸੀ ਆਪਣੀ ਆਪਣੇ ਪਰਿਵਾਰ ਲਈ ਪੈਸੇ ਬਣਾਉਣ ਲਈ ਐਕਟਿੰਗ ਕਰਦਾ ਸੀ ਪਰ ਐਕਟਿੰਗ ਵੀ ਮੂਵੀਆਂ 'ਚ ਇਹੋ ਜਿਹੀਆਂ 'ਚ ਕੀਤੀ ਹੈ ਜਿਹਦਾ ਕੋਈ ਮਤਲਬ ਹੈ ਸਿਰਫ ਪੈਸੇ ਬਣਾਉਣ ਲਈ ਐਕਟਿੰਗ ਨਹੀਂ ਕੀਤੀ ਬਥੇਰੇ ਐਕਟਰ ਹੈ ਆ ਸਾਡੇ ਪੰਜਾਬ ਦੇ ਪੁੱਤ ਤੇ ਹੋਰ ਪਤਾ ਨਹੀਂ ਅਕਸ਼ੇ ਕੁਮਾਰ ਹੁਣ ਜਿਹੜੇ ਕਹਿੰਦੇ ਹਰ ਮਹੀਨੇ ਪਤਾ ਨਹੀਂ ਕਿੰਨੀਆਂ ਮੂਵੀਆਂ ਬਣਾਉਂਦੇ ਆ ਸ਼ਾਹਰੁਖ ਖਾਨ ਤੇ ਫਲਾਣਾ ਤੇ ਧਮਕਾਣਾ ਬਹੁਤ ਪੈਸੇ ਬਣਾਉਂਦੇ ਆ ਪਰ ਇਹ ਵੀ ਇੱਕ ਐਕਟਰ ਸੀ ਜਿਹੜਾ ਪੂਨੇ ਦੇ ਨੇੜੇ 30 ਕਿਲੋਮੀਟਰ ਦੂਰ ਕਹਿੰਦੇ ਮਹਾਰਾਸ਼ਟਰ 'ਚ ਉਹਦਾ ਪਿੰਡ ਹੈ ਜਿੱਥੇ ਪਿੰਡ 'ਚ ਰਹਿੰਦਾ ਸੀ 27 ਏਕੜ ਦੇ ਵਿੱਚ ਇੱਕ ਛੋਟਾ ਜਿਹਾ ਘਰ ਘਰ ਵੀ ਬੜਾ ਵਧੀਆ ਨਹੀਂ ਉਹ ਕਹਿੰਦਾ ਜਿੱਥੇ ਕੋਈ ਏਸੀ ਨਹੀਂ ਰੋਟੀ ਪਾਣੀ ਆਪਦਾ ਆਪ ਬਣਾਉਂਦਾ ਹੈ ਖੇਤ 'ਚ ਕੰਮ ਆਪਦਾ ਆਪ ਕਰਦਾ ਹੈ ਗਊਆਂ ਰੱਖੀਆਂ ਹੋਈਆਂ ਨੇ ਇੰਨੀ ਸਿੰਪਲ ਲਾਈਫ ਉਹ ਬੰਦਾ ਜਿਉਂ ਰਿਹਾ ਔਰ ਕਈ ਵੀਡੀਓ ਉਹਦੀਆਂ ਸੁਣੀਆਂ ਦੇਖੀਆਂ ਵੀ ਸ਼ਹਿਰ 'ਚ ਕਿਉਂ ਨਹੀਂ ਰਹਿੰਦਾ ਉਹ ਕਹਿੰਦਾ ਸ਼ਹਿਰ ਦੇ ਵਿੱਚ ਸੀਮੈਂਟ ਦੀਆਂ ਕੰਧਾਂ ਦੇ ਵਿੱਚ ਮੇਰਾ ਦਮ ਘੁੱਟਦਾ ਜਿੱਥੇ ਅਸਮਾਨ ਵੀ ਦੇਖਣ ਨੂੰ ਨਹੀਂ ਮਿਲਦਾ ਮੈਂ ਉੱਥੇ ਰਹਿ ਰਿਹਾ ਜਿੱਥੇ ਆਲੇ ਦੁਆਲੇ ਪਹਾੜ ਨੇ ਕੁਦਰਤ ਹੈ ਨੇਚਰ ਹੈ ਨਾਲ ਉਹਨੇ ਇਨਵਾਇਰਮੈਂਟ ਦੀ ਗੱਲ ਵੀ ਕੀਤੀ ਉਹ ਕਹਿੰਦਾ ਬੰਦਾ ਜਦੋਂ ਹਸਪਤਾਲ ਪਹੁੰਚਦਾ ਨਾ ਤਾਂ ਕਈ ਵਾਰੀ ਵੈਂਟੀਲੇਟਰ ਲਾ ਦਿੰਦੇ ਨੇ ਦੋ ਦੋ ਤਿੰਨ ਤਿੰਨ ਦਿਨਾਂ ਦਾ 7-7, 8-8 ਲੱਖ ਬਿੱਲ ਬਣਾ ਦਿੰਦੇ ਵੈਂਟੀਲੇਟਰ ਦਾ ਹੀ ਆਰਟੀਫਿਸ਼ਲ ਸਾਹ ਲੈਣ ਦਾ ਪਰ ਜਿੱਥੇ ਮੁਫ਼ਤ ਸਾਹ ਮਿਲਦਾ ਕੁਦਰਤ ਦੇ ਵਿੱਚ ਨੇਚਰ ਦੇ ਵਿੱਚ ਉਹਨੂੰ ਅਸੀਂ ਸਾਂਭ ਨਹੀਂ ਰਹੇ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਇਹ ਵੀ ਗੱਲਾਂ ਨਾਨਾ ਪਾਟੇਕਰ ਕਰਦਾ ਤੇ ਉਹਨੇ ਇੱਕ ਸਭ ਤੋਂ ਵੱਡੀ ਗੱਲ ਹੈ ਜਿਹੜੀ ਇੱਕ ਨਾਮ ਫਾਊਂਡੇਸ਼ਨ ਬਣਾਈ ਹੋਈ ਸੀ ਤੇ ਸਾਰੀਆਂ ਗੱਲਾਂ ਹੁਣ ਸਾਹਮਣੇ ਆ ਰਹੀਆਂ ਕਿ ਆਪਣੀ ਅਰਨਿੰਗ ਦਾ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਕਿਸਾਨ ਬਹੁਤ ਮੁਸ਼ਕਲ ਦੇ ਵਿੱਚ ਸੀ ਆਪਣੀ ਅਰਨਿੰਗ ਦਾ 90% ਉਹ ਹਿੱਸਾ ਜਿਹੜਾ ਉਹ ਕਿਸਾਨਾਂ ਨੂੰ ਦਿੰਦਾ ਸੀ ਇੱਕ ਸਟੋਰੀ ਸ਼ੇਅਰ ਕਰਦਾ ਸੀ ਕਹਿੰਦਾ ਮੈਂ ਆਪਦੀ ਇੱਕ ਵਧੀਆ ਕਾਰ ਲੈਣ ਲਈ 1.5 ਕਰੋੜ ਜਮ੍ਹਾਂ ਕਰ ਲਿਆ ਤੇ ਕਹਿੰਦੇ ਜਦੋਂ ਪਤਾ ਲੱਗਿਆ ਕਿਸਾਨਾਂ ਦੇ ਹਾਲਾਤ ਤੇ ਕਹਿੰਦਾ ਆਪਦੇ ਮੈਂ ਮੈਨੇਜਰ ਨੂੰ ਕਿਹਾ ਵੀ ਕਾਰ ਨਹੀਂ ਲੈਣੀ ਕਿਸਾਨਾਂ ਨੂੰ 15-15 ਹਜ਼ਾਰ ਰੁਪਇਆ ਜਿੰਨੇ ਕਿਸਾਨ ਸੀਗੇ 250-300-400 ਵੰਡਦੇ ਕਹਿੰਦਾ ਇਸ ਤੱਕ ਕਿ ਮੈਨੂੰ ਸੱਦਿਆ ਵੀ ਉੱਥੇ ਕਹਿੰਦਾ ਮੈਂ ਕਿਹਾ ਵੀ ਮੈਂ ਨਹੀਂ ਵੰਡਣੇ ਵੰਡੋ ਤੁਸੀਂ ਮੈਂ ਇਹ ਕੰਮ 'ਚ ਨਹੀਂ ਆਉਣਾ ਚਾਹੁੰਦਾ ਪੈਸੇ ਵੰਡ ਦਿਓ ਪਰ ਕਹਿੰਦਾ ਫਿਰ ਵੀ ਮੈਂ ਗਿਆ ਉੱਥੇ ਦੇਖਿਆ ਕਿ ਉੱਥੇ 250-300 ਨੌਜਵਾਨ ਔਰਤਾਂ ਬੈਠੀਆਂ ਜਿਹੜੀਆਂ ਵਿਧਵਾ ਸੀਗੀਆਂ 25-25, 27-27 ਸਾਲ 20-20 ਸਾਲ 24-24 ਸਾਲ ਉਮਰ ਉਹਨਾਂ ਦੀ ਉਹਨਾਂ ਨਾਲ ਬੱਚੇ ਸੀ ਉਦੋਂ ਬਾਅਦ ਕਹਿੰਦਾ ਉਹਨੇ ਫਿਰ ਨਾਮ ਫਾਊਂਡੇਸ਼ਨ ਬਣਾਈ ਇੱਕ ਵੈਸੇ ਫਾਊਂਡੇਸ਼ਨਾਂ ਤਾਂ ਸਾਰੇ ਅਮੀਰ ਲੋਕਾਂ ਦੀਆਂ ਹੈਗੀਆਂ ਐਕਟਰਾਂ ਦੀਆਂ ਹੈਗੀਆਂ ਨੇ ਕੁਛ ਲੋਕਾਂ ਦੀਆਂ ਤਾਂ ਨੇਕ ਨੀਅਤ ਨਾਲ ਹੈ ਜਿੱਥੇ ਸੱਚਮੁੱਚ ਉਹ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਆ ਕਰ ਰਹੇ ਹੈ ਔਰ ਕੁਛ ਲੋਕਾਂ ਨੇ ਅਮੀਰਾਂ ਨੇ ਇਹ ਫਾਊਂਡੇਸ਼ਨਾਂ ਇਸ ਕਰਕੇ ਵੀ ਬਣਾਈਆਂ ਹੋਈਆਂ ਨੇ ਤਾਂ ਕਿ ਟੈਕਸ ਸੇਵ ਹੋ ਜਾਵੇ ਪਰ ਨਾਮ ਫਾਊਂਡੇਸ਼ਨ ਦੇ ਥੱਲੇ ਨਾਨਾ ਪਾਟੇਕਰ ਨੇ ਜਿਹੜੀ ਬਣਾਈ ਹੋਈ ਹੈ ਉੱਥੇ ਅਨਾਥ ਬੱਚਿਆਂ ਦੀ ਹੈਲਪ ਹੁੰਦੀ ਹੈ ਜਦੋਂ ਰੋਹਿਤ ਸ਼ੈਟੀ ਨੇ ਇੱਕ ਮੂਵੀ 'ਚ ਕੰਮ ਕਰਵਾਇਆ ਸੀ ਇਹ ਤੋਂ ਤੇ ਜਦੋਂ ਰੋਹਿਤ ਸ਼ੈਟੀ ਨੇ ਨਾਨਾ ਪਾਟੇਕਰ ਨੂੰ ਪੁੱਛਿਆ ਕਿ ਪੈਸੇ ਕਿੰਨੇ ਫੀਸ ਕਿੰਨੀ ਤੇਰੀ ਉਹਨੇ ਅਨਾਥ ਆਸ਼ਰਮ ਦਾ ਫੋਨ ਨੰਬਰ ਦਿੱਤਾ ਕਹਿੰਦਾ ਇਹਨਾਂ ਨੂੰ ਫੋਨ ਕਰ ਲਾ ਜਿੰਨੇ ਪੈਸੇ ਇਹਨਾਂ ਨੂੰ ਚਾਹੀਦੇ ਹੋਏ ਦੇ ਦੀ ਮੇਰੀ ਕੋਈ ਫੀਸ ਨਹੀਂ ਇਸ ਕਰਕੇ ਨਾਨਾ ਪਾਟੇਕਰ ਦੀਆਂ ਗੱਲਾਂ ਹੁੰਦੀਆਂ ਨੇ 75 ਸਾਲ ਦੀ ਉਮਰ ਸੀ ਕਹਿੰਦੇ ਕੁਛ ਮਹੀਨੇ ਪਹਿਲਾਂ ਏਦਾਂ ਦੀਆਂ ਗੱਲਾਂ ਕਰਨ ਲੱਗ ਗਿਆ ਸੀ ਕੁਛ ਦਿਨ ਪਹਿਲਾਂ ਹੀ ਕਹਿੰਦੇ 4 ਕੁ ਦਿਨ ਪਹਿਲਾਂ ਇੱਕ ਗੱਲ ਕੀਤੀ ਕਹਿੰਦੇ ਮੈਂ ਆਪਣੇ ਮਰਨ ਵਾਸਤੇ ਕਹਿੰਦੇ ਸੰਸਕਾਰ ਵਾਸਤੇ 12 ਮਣ ਲੱਕੜਾਂ ਦੀ ਲੋੜ ਪੈਂਦੀ ਹੈ ਕਹਿੰਦਾ ਮੈਂ ਪਹਿਲਾਂ ਹੀ ਆਪਦੀਆਂ ਜਮ੍ਹਾਂ ਕਰਕੇ ਰੱਖੀਆਂ ਹੋਈਆਂ ਨੇ ਪਰ ਉਹ ਸੁੱਕੀਆਂ ਲੱਕੜਾਂ ਨੇ ਕਹਿੰਦਾ ਮੈਂ ਕਿਹਾ ਆਪਣੇ ਪਰਿਵਾਰ ਨੂੰ ਵੀ ਗਿੱਲੀ ਲੱਕੜ ਨਾ ਵਰਤਣਾ ਕਿਉਂਕਿ ਗਿੱਲੀ ਲੱਕੜ ਨਾਲ ਧੂੰਆਂ ਹੁੰਦਾ ਤੇ ਧੂੰਏ ਨਾਲ ਲੋਕਾਂ ਦੀਆਂ ਅੱਖਾਂ 'ਚ ਪਾਣੀ ਆਊਗਾ ਕਹਿੰਦਾ ਕਿਤੇ ਮੈਨੂੰ ਜਾਂਦੇ ਜਾਂਦੇ ਨੂੰ ਇਹ ਵਹਿਮ ਨਾ ਹੋ ਜਾਵੇ ਕਿ ਲੋਕ

ਮੇਰੇ ਲਈ ਰੋਂਦੇ ਆ ਤੇ ਜਾਣ ਬੰਦੇ ਜਾਣ ਲੱਗੇ ਬੰਦੇ ਨੂੰ ਕੋਈ ਗਲਤ ਫਹਿਮੀ ਨਹੀਂ ਹੋਣੀ ਚਾਹੀਦੀ ਇਹ ਸੀ ਨਾਨਾ ਪਾਟੇਕਰ ਇਸ ਕਰਕੇ ਪਿਛਲੇ ਇੱਕ ਹਫ਼ਤੇ ਤੋਂ ਨਾਨਾ ਪਾਟੇਕਰ ਦੀਆਂ ਗੱਲਾਂ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਦੁਨੀਆ ਭਰ ਦੇ ਵਿੱਚ ਨਹੀਂ ਤਾਂ ਬਥੇਰੇ ਆਏ ਆ ਬਥੇਰੇ ਚਲੇ ਗਏ ਕਿੰਨੇ ਐਕਟਰ ਪਹਿਲਾਂ ਚਲੇ ਗਏ ਅਸਰਾਨੀ ਵਰਗੇ ਧਰਮਿੰਦਰ ਵਰਗੇ ਇੱਕ ਅੱਧਾ ਦਿਨ ਗੱਲਾਂ ਹੋਈਆਂ ਕਿਸੇ ਨੇ ਮੁੜ ਕੇ ਗੱਲ ਕੀਤੀ ਸੋ ਇਹੋ ਜਿਹੇ ਬੰਦੇ ਦੀ ਗੱਲ ਕਰਨ ਨੂੰ ਦਿਲ ਕਰਦਾ ਕਿਉਂਕਿ ਖੁੱਲ੍ਹ ਕੇ ਬੋਲਦਾ ਸੀ ਉਹ ਨਾਨਾ ਪਾਟੇਕਰ ਨੇ ਕਿਹਾ ਸੀ ਕਹਿੰਦਾ ਕਿਸੇ ਗਰੀਬ ਦਾ ਕਿਸਾਨ ਦਾ ਬੈਂਕ ਦਾ ਕਰਜ਼ਾ ਮੋੜਨਾ ਹੋਵੇ ਤਾਂ ਗਰੀਬ ਦਾ ਘਰ ਵਿਕ ਜਾਂਦਾ ਜ਼ਮੀਨ ਵਿਕ ਜਾਂਦੀ ਹੈ ਪਰ ਕਿਸੇ ਜੇ ਅਮੀਰ ਦਾ ਕਰਜ਼ਾ ਨਾ ਮੁੜੇ ਤਾਂ ਬੈਂਕਾਂ ਵਿਕ ਜਾਂਦੀਆਂ ਨੇ ਇਹ ਨਾਨਾ ਪਾਟੇਕਰ ਨੇ ਕਿਹਾ ਸੀ ਸੋ ਖੈਰ ਇਹ ਗੀਤ ਸੁਣ ਲਈ ਉਹ ਤੋਂ ਬਾਅਦ ਵਾਪਸ ਹੋਣੇ ਅਗਲੀਆਂ ਗੱਲਾਂ ਬਾਤਾਂ ਫਿਰ ਕਰਦੇ ਹਾਂ

0: Minneapolis here at McDonald's.
1: 94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਹੋ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਟੈਕਸਟ ਮੈਸੇਜ ਕਰਦੇ ਹੋ, ਤਨੂਸ਼੍ਰੀ ਜੀ ਮੈਨੂੰ ਪਤਾ ਹੈ ਉਹ ਵੀ ਸੋਸ਼ਲ ਮੀਡੀਆ ਤੇ ਪਾ ਰਹੀ ਹੈ। ਸਵਾਦ ਤਾਂ ਤਾ ਹੁੰਦਾ ਨਾ ਜਦੋਂ ਬੰਦਾ ਜਿਉਂਦਾ ਹੋਵੇ ਉਦੋਂ ਕੋਈ ਬੋਲੇ, ਜੇ ਉਦੋਂ ਨੀ ਬੋਲਿਆ ਤੇ ਹੁਣ ਬੋਲ ਰਿਹਾ ਉਹਦੇ ਜਾਣ ਤੋਂ ਬਾਅਦ

ਇਹਦਾ ਮਤਲਬ ਕੁਛ ਗੜਬੜ ਹੈ। ਬਾਕੀ ਇਹਨਾਂ ਸ਼ਹਿਰਾਂ ਵਿੱਚ ਵੱਡੇ ਵੱਡੇ ਸ਼ਹਿਰਾਂ 'ਚ ਬਹੁਤ ਕੁਛ ਹੋ ਰਿਹਾ, ਕੌਣ ਸੱਚਾ ਕੌਣ ਝੂਠਾ ਰੱਬ ਜਾਣਦਾ। ਪਰ ਬੰਦੇ ਦੀ ਓਵਰਆਲ ਜ਼ਿੰਦਗੀ ਬਾਰੇ ਦੇਖਿਆ ਜਾਂਦਾ, ਕੋਈ ਬੰਦਾ ਪਰਫੈਕਟ ਨਹੀਂ ਹੁੰਦਾ 100%। ਪਰ ਇਹੋ ਜਿਹੀਆਂ ਔਰਤਾਂ ਨੂੰ ਜੇ ਕੁਛ ਹੋਇਆ ਸੀ ਤਾਂ ਜਿਉਂਦੇ ਜੀ ਬੋਲਦੀ, ਬਹੁਤ ਸਪੋਰਟ ਹੋ ਸਕਦੀ ਸੀ। ਪਰ ਜਾਣ ਤੋਂ ਬਾਅਦ ਤਾਂ ਫਿਰ ਮੁਰਦੇ ਉਖਾੜਨ ਵਾਲੀ ਗੱਲ ਹੁੰਦੀ ਹੈ। ਕੌਣ ਸੱਚਾ ਕੌਣ ਝੂਠਾ ਆਪਾਂ ਨੂੰ ਕੋਈ ਪਤਾ ਨਹੀਂ। ਦੂਜੇ ਪਾਸੇ ਸਟੋਰੀ ਸੀ, ਜੇ ਜਿਉਂਦੇ ਜੀ ਬੋਲਦੀ ਤਾਂ ਹੋ ਸਕਦਾ ਨਾਨਾ ਪਾਟੇਕਰ ਵੀ ਆਪਣੀ ਸਟੋਰੀ ਦੱਸਦਾ ਕਿ ਅਸਲੀ ਗੱਲ ਕੀ ਹੈ। ਪਰ ਖੈਰ, ਗੱਲਾਂ ਬਾਤਾਂ 5 ਮਿੰਟ ਰਹਿੰਦੇ ਆ ਆਪਣੇ ਕੋਲ, ਮਿੰਟੂ ਗੁਰੂ ਸਰੀਆ ਨੇ ਗੱਲਬਾਤ ਕਰਨੀ ਹੈ। ਕੈਨੇਡਾ ਵਿੱਚ 68,000 ਜੌਬ ਆ ਜਿਹੜੀ ਲੂਜ਼ ਹੋ ਚੁੱਕੀ ਹੈ, ਤੇ ਪਰ ਅਲਬਰਟਾ 'ਚ 23,000 ਜੌਬ ਆ ਜਿਹੜੀ ਗੇਨ ਹੋਈ ਹੈ। ਅਲਬਰਟਾ ਦੀ 23,000 ਜੌਬ ਗੇਨ ਹੋਣ ਦੇ ਪਿੱਛੇ ਜਿਹੜੀ ਆਪਟੀਮਿਜ਼ਮ ਹੈਗਾ ਓਇਲ ਐਂਡ ਗੈਸ ਇੰਡਸਟਰੀ ਦੇ ਵਿੱਚ, ਕਿਉਂਕਿ ਪ੍ਰਧਾਨ ਮੰਤਰੀ ਅਲਬਰਟਾ 'ਤੇ ਕਾਫ਼ੀ ਫੋਕਸ ਕਰ ਰਹੇ ਆ, ਪਿਛਲੇ ਜਦੇ ਬਣੇ ਉਦੋਂ ਦੀ ਫੋਕਸ ਕਰ ਰਹੇ ਆ, ਕਿਉਂਕਿ ਇੱਕ ਤਾਂ ਉਹ ਆਪ ਅਲਬਰਟਾ ਨਾਲ ਸੰਬੰਧਿਤ ਐਡਮਿੰਟਨ ਦੇ ਵਿੱਚ ਗਰੋ ਅਪ ਹੋਏ ਆ, ਹਾਕੀ ਵਗੈਰਾ ਖੇਡੀ ਆ ਉਹਨਾਂ ਨੇ। ਪਰ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਦਿਲ 'ਚ ਅਲਬਰਟਾ ਲਈ ਹੈ, ਤੇ ਪਾਈਪਲਾਈਨ 'ਤੇ ਵੀ ਇਸੇ ਕਰਕੇ ਐਗਰੈਸਿਵਲੀ ਕੰਮ ਕਰ ਰਹੇ ਆ, ਜਿਹੜਾ ਪ੍ਰੋਜੈਕਟ ਹੁਣ ਉਹਨਾਂ ਨੇ ਨੈਸ਼ਨਲ ਇੰਟਰਸਟ ਦਾ ਡਿਕਲੇਅਰ ਕਰਤਾ। ਨਾਲ ਇਹ ਵੀ ਡਿਕਲੇਅਰ ਕਰਤਾ ਕਿ ਕਈ ਵਾਰੀ ਪਹਿਲਾਂ ਕੰਪਨੀਆਂ ਪੈਸੇ ਖਰਚਦੀਆਂ ਰਹਿੰਦੀਆਂ ਸੀ, ਸਾਰਾ ਕੁਛ ਕਰਦੀਆਂ ਰਹਿੰਦੀਆਂ ਸੀ, ਜਦ ਨੂੰ ਫੈਡਰਲ ਗਵਰਨਮੈਂਟ ਦੇ ਰੈਗੂਲੇਸ਼ਨ ਜਿਹੜੇ ਸੀਗੇ ਨਾ ਕਰ ਦਿੰਦੇ ਸੀ, ਹੁਣ ਉਹ ਪਹਿਲਾਂ ਹੀ ਕਰਤਾ ਉਹਨਾਂ ਨੇ ਕਿ ਨਹੀਂ ਪਹਿਲਾਂ ਹੀ ਅਪਰੂਵ ਹੋਣਗੇ, ਉਦੋਂ ਬਾਅਦ ਕੰਪਨੀਆਂ ਆਪਦਾ ਪੈਸਾ ਖਰਚਣਗੀਆਂ। ਇਸ ਕਰਕੇ ਕੰਮ ਹੋ ਰਿਹਾ। ਪਰ ਜਿਹੜੀ ਗੱਲ ਮੈਂ ਕਰਨਾ ਚਾਹੁੰਦਾ, ਰਾਜਨੀਤੀ ਵਿੱਚ ਕਦੋਂ ਕਿੱਧਰ ਨੂੰ ਕਹਾਣੀ ਚਲੀ ਜਾਂਦੀ ਹੈ ਕੋਈ ਪਤਾ ਨਹੀਂ ਲੱਗਦਾ। ਕਿਊਬੈਕ ਦੇ ਵਿੱਚ ਇਲੈਕਸ਼ਨ ਹੋ ਕੇ ਹਟੀ ਹੈ, ਤੇ ਨਵੇਂ ਪ੍ਰੀਮੀਅਰ ਜਿਹੜੇ ਬਣੇ ਆ ਪੌਲ ਸੇਂਟ ਪੀਅਰ ਪਲੈਮਡਨ, ਉਹਨੇ ਨਵਾਂ ਸ਼ੋਸ਼ਾ ਤਾਂ ਨਹੀਂ, ਖੈਰ ਬਿੱਲ ਬਣਿਆ ਸੀ, ਇੱਕ ਬਿੱਲ ਪਾਸ ਹੋਇਆ ਸੀਗਾ ਕਿ ਜਿਹੜਾ ਇੰਗਲੈਂਡ ਵਾਲਿਆਂ ਦੀ ਸਹੁੰ ਚੁੱਕਣੀ ਆਪਸ਼ਨ ਸੀਗਾ, ਬਿੱਲ 4 ਪਾਸ ਹੋਇਆ ਸੀਗਾ। ਪਰ ਹੁਣ ਉੱਥੇ ਚੈਲੰਜ ਹੋ ਗਿਆ ਕੋਰਟ ਦੇ ਵਿੱਚ, ਤਾਂ ਉਹ ਨਵੇਂ ਡੈਜ਼ੀਗਨੇਟ ਪ੍ਰੀਮੀਅਰ ਜਿਹੜੇ ਨਵੀਂ ਪਾਰਟੀ ਦੇ ਬਣੇ ਆ PQ ਦੇ, ਜਿਹੜੀ ਕਿ ਸੈਪਰੇਟ ਪਾਰਟੀ ਹੈ, ਵੈਸੇ ਮੈਜੋਰਿਟੀ ਨਹੀਂ ਮਿਲੀ, 59 ਸੀਟਾਂ ਮਿਲੀਆਂ ਨੇ 127 ਚੋਂ, ਸੋ ਮਨੋਰਿਟੀ ਗੌਰਮੈਂਟ ਹੈ। 2012 ਦੇ ਵਿੱਚ ਉਹਨਾਂ ਕੋਲ 54 ਸੀਟਾਂ ਸੀਗੀਆਂ, ਤੇ ਉਦੋਂ ਬਾਅਦ 2014 ਤੋਂ ਬਾਅਦ ਹੁਣ ਪਹਿਲੀ ਵਾਰ ਫੇਰ ਪਾਵਰ 'ਚ ਆਈ ਹੈ ਇਹ ਪਾਰਟੀ। ਦਿਲਚਸਪ ਗੱਲ ਇਹ ਹੈ ਕਿ ਰਾਜਨੀਤੀ 'ਚ ਕਦੋਂ ਕਿੱਧਰ ਨੂੰ ਪਲਟਾ ਵੱਜ ਜਾਂਦਾ ਕੋਈ ਪਤਾ ਨਹੀਂ ਲੱਗਦਾ। ਜਿਹੜੀ ਪਾਰਟੀ ਰਾਜ ਕਰ ਰਹੀ ਸੀ, ਪ੍ਰੀਮੀਅਰ ਸੀਗੀ, ਜਿਹਦੀਆਂ 41% ਵੋਟਾਂ ਸੀ CAQ, ਉਹਦਾ ਪਾਰਟੀ ਦਾ ਨਾਂ ਹੈਗਾ ਕੋਲੇਸ਼ਨ ਐਵਨੀਰ ਕਿਊਬੈਕ, CAQ ਸ਼ੋਰਟ ਹੈ, ਤੇ ਉਹਦੀ ਪ੍ਰੀਮੀਅਰ ਕੈਥਲੀਨ ਵੇਨ ਸੀ। 21 ਸੀਟ ਨਹੀਂ ਜਿੱਤ ਸਕੀ ਜਿਹੜੀ ਜਿਹਨਾਂ ਦੀ ਸਰਕਾਰ ਸੀਗੀ। ਸੋ ਲੋਕ ਕਦੋਂ ਕਿੱਧਰ ਨੂੰ ਪਲਟੀ ਕਿਸੇ ਦੀ ਮਾਰ ਦਿੰਦੇ ਆ ਕੋਈ ਪਤਾ ਨਹੀਂ ਲੱਗਦਾ। ਬੰਦੇ ਸਿੱਧਾ ਕੰਮ ਕਰੀ ਜਾਣ ਤਾਂ ਹੀ ਚੰਗੀ ਗੱਲ ਹੈ। ਜਿਹੜੀ ਗਵਰਨਿੰਗ ਪਾਰਟੀ ਸੀ ਉਹ ਆਪਣੀ ਪ੍ਰੀਮੀਅਰ ਆਪਦੀ ਸੀਟ ਨਹੀਂ ਬਚਾ ਸਕੀ, 21 ਸੀਟ ਨਹੀਂ ਮਿਲੀ, ਤੇ ਜਿਹੜੀ PQ ਹੈ ਉਹਨਾਂ ਨੂੰ 59 ਸੀਟਾਂ ਮਿਲੀਆਂ। ਉਹਨਾਂ ਨੇ 5 ਪਹਿਲਾਂ ਸੀਟਾਂ ਸੀਗੀਆਂ, ਬਾਕੀ ਸਾਰੀਆਂ ਗੇਨ ਕੀਤੀਆਂ ਨੇ। ਲਿਬਰਲ ਨੇ ਵੀ ਗੇਨ ਕੀਤੀਆਂ ਨੇ, 40 ਸੀਟਾਂ ਉਹਨਾਂ ਨੇ ਲਈਆਂ ਨੇ, ਤੇ PCQ 19 ਸੀਟਾਂ, ਤੇ QS ਪਾਰਟੀ 9 ਸੀਟਾਂ। ਹੁਣ ਜਿਹੜੇ ਨਵੇਂ ਪ੍ਰੀਮੀਅਰ ਡੈਜ਼ਿਗਨੇਟ ਨੇ ਉਹ ਕਹਿੰਦੇ ਅਸੀਂ ਸਹੁੰ ਨਹੀਂ ਚੁੱਕਣੀ ਕਿੰਗ ਦੀ, ਤੇ ਕਹਿੰਦੇ ਨਾ ਹੀ ਸਾਡੇ ਸਵੇਰੇ ਇਨ ਸੈਰਮਨੀ ਦੇ ਵਿੱਚ ਲੈਫਟੀਨੈਂਟ ਗਵਰਨਰ ਆਵੇ, ਕਿਉਂਕਿ ਰਿਪ੍ਰੈਜੈਂਟ ਕਰਦਾ ਨਾ ਲੈਫਟੀਨੈਂਟ ਗਵਰਨਰ, ਪ੍ਰੋਵਿੰਸ ਦੇ ਵਿੱਚ ਲੈਫਟੀਨੈਂਟ ਗਵਰਨਰ ਰਿਪ੍ਰੈਜੈਂਟ ਕਰਦਾ ਕਿੰਗ ਨੂੰ। ਪਹਿਲਾਂ ਕੁਈਨ ਹੁੰਦੀ ਸੀ, ਹੁਣ ਕਿੰਗ ਚਾਰਲਸ ਹੈ, ਤੇ ਜਿਹੜਾ ਆਟਵਾ ਦੇ ਵਿੱਚ ਗਵਰਨਰ ਜਨਰਲ ਰਿਪ੍ਰੈਜੈਂਟ ਕਰਦਾ ਕਿੰਗ ਨੂੰ। ਉਹ ਕਹਿੰਦੇ ਸਾਡੀ ਸਵੇਰਿੰਗ ਇਨ ਸੈਰਮਨੀ ਦੇ ਵਿੱਚ ਲੈਫਟੀਨੈਂਟ ਗਵਰਨਰ ਨਾ ਆਵੇ, ਅਸੀਂ ਨਹੀਂ ਚਾਹੁੰਦੇ ਉਹ ਆਵੇ ਸਾਡੀ ਸਵੇਰਿੰਗ ਇਨ ਸੈਰਮਨੀ ਦੇ ਵਿੱਚ। ਤੇ 44ਵੀਂ ਇਹ ਲੈਜਿਸਲੇਟਿਵ ਸੈਸ਼ਨ ਜਿਹੜਾ ਹੋਣਾ ਹੈ 17 ਨਵੰਬਰ ਨੂੰ ਸ਼ੁਰੂ, ਤੇ ਉਦੋਂ ਪਹਿਲਾਂ ਸਵੇਰਿੰਗ ਇਨ ਸੈਰਮਨੀ ਹੋਣੀ ਹੈ ਜਿਹੜੇ ਚੁਣੇ ਗਏ ਹੈ ਨੈਸ਼ਨਲ ਅਸੈਂਬਲੀ ਦੇ ਉਹਨਾਂ ਦੇ। ਤੇ ਹੁਣ ਇਸ ਚੀਜ਼ ਨੂੰ ਕੋਰਟ ਦੇ ਵਿੱਚ ਚੈਲੰਜ ਹੋ ਗਿਆ, ਉਹ ਕਹਿੰਦੇ ਇਹ ਇੱਕ ਲੋਇਰ ਨੇ ਲਾਰੈਂਸ ਡੇਵਿਡ, ਉਹਨੇ ਚੈਲੰਜ ਕਰਤਾ ਕੋਰਟ ਦੇ ਵਿੱਚ, ਕਹਿੰਦਾ ਵੀ ਇਹ ਕਰ ਨਹੀਂ ਸਕਦਾ ਇੱਦਾਂ, ਕਿਉਂਕਿ ਜਦ ਤੱਕ 10 ਪ੍ਰਾਵਿੰਸ ਜਿਹੜੇ ਹੈਗੇ ਆ ਉਹ ਸਹਿਮਤੀ ਨਹੀਂ ਦਿੰਦੇ ਕਿ ਤੁਸੀਂ ਕਿੰਗ ਦੀ ਸਹੁੰ ਨਹੀਂ ਚੁੱਕਣੀ, ਉਦੋਂ ਤੱਕ ਇਹ ਜਿਹੜਾ ਬਿੱਲ C4 ਹੈ ਇਹ ਵੈਲਿਡ ਨਹੀਂ ਸੀਗਾ ਜਿਹੜਾ ਪਾਸ ਕੀਤਾ ਸੀ ਪਹਿਲਾਂ ਕਿਸੇ ਗੌਰਮੈਂਟ ਨੇ।
He argued that the Quebec government accepted

0: exceeded its constitutional powers by passing the law which was known as Bills 4 before it was passed. ਉਹ ਕਹਿੰਦੇ ਕਨਸਟੀਟਿਊਸ਼ਨਲ ਜਿਹੜੀ ਬਾਕੀ ਸਾਰੇ 10 ਪ੍ਰੋਵਿੰਸਸ ਦੀ ਸਹਿਮਤੀ ਹੋਣੀ ਚਾਹੀਦੀ ਸੀਗੀ ਉਹ ਨਹੀਂ ਕੀਤੀ ਗਈ ਸਿਮਿਲਰਲੀ ਜਿਵੇਂ ਰੈਫਰੈਂਡਮ ਦੇ ਵਿੱਚ ਵੀ 5-6 ਕੁਐਸਚਨ ਹੈ ਉਹ ਕਨਸਟੀਟਿਊਸ਼ਨਲ ਕੁਐਸਚਨ ਹੈ ਉਹ ਯੈਸ ਹੋ ਵੀ ਜਾਣ ਤਾਂ ਉਹਨਾਂ ਦੀ ਕੋਈ ਵੈਲਿਡਿਟੀ ਨਹੀਂ ਹੈਗੀ ਕਿਉਂਕਿ ਉਹ ਕਨਸਟੀਟਿਊਸ਼ਨਲ ਇਸ਼ੂ ਹੈ ਇੱਥੋਂ ਦੀ ਪ੍ਰੀਮੀਅਰ ਨੇ ਵੀ ਉਹ ਪਤਾ ਨਹੀਂ ਕਿਉਂ ਇਹਨਾਂ ਦੇ ਕੌਣ ਸਲਾਹਕਾਰ ਨੇ ਫਿੱਟ ਕੀਤੇ ਵਿੱਚ ਪਰ ਉਹ ਪੋਸੀਬਲ ਹੀ ਨਹੀਂ ਹੈਗਾ ਜਦ ਤੱਕ ਬਾਕੀ ਸਾਰੇ ਪ੍ਰੋਵਿੰਸ ਤੁਹਾਡੇ ਨਾਲ ਸਹਿਮਤ ਨਹੀਂ ਹੁੰਦੇ ਸਿਮਿਲਰਲੀ ਇਹ ਵੀ ਉੱਥੋਂ ਦੀ ਸਰਕਾਰ ਨੇ ਇੱਕ ਪਾਸ ਕੀਤਾ ਸੀ ਬਿੱਲ ਜਿੱਥੇ ਆਪਸ਼ਨਲ ਕਰਤਾ ਸੀ ਕਿ ਤੁਸੀਂ ਕਿੰਗ ਦੀ ਸਹੁੰ ਜਾਂ ਕਿਊਨ ਦੀ ਸਹੁੰ ਚੁੱਕਣੀ ਕਿ ਨਹੀਂ ਚੁੱਕਣੀ ਰਿਪ੍ਰੈਜੈਂਟੇਟਿਵ ਨੂੰ ਤੇ ਨਾਲ ਹੁਣ ਇਹ ਜਿਹੜਾ ਚੈਲੰਜ ਕੀਤਾ ਉਹਦੇ ਵਿੱਚ ਇਹ ਵੀ ਹੈ ਕਿ ਜਿਹੜੇ ਬੰਦੇ ਸਹੁੰ ਚੁੱਕਣਗੇ ਕਿੰਗ ਦੀ ਨਹੀਂ ਸਹੁੰ ਚੁੱਕਣਗੇ ਉਹ ਲੋਕਾਂ ਨੂੰ ਰਿਪ੍ਰੈਜੈਂਟ ਹੀ ਨਹੀਂ ਕਰ ਸਕਦੇ ਸੋ ਇਹ ਕਾਫੀ ਜੱਬ ਉੱਥੇ ਪਿਆ ਹੋਇਆ ਪਰ ਹੁਣ ਆਉਣ ਵਾਲਾ ਟਾਈਮ ਦੱਸੂਗਾ ਸਹੁੰ ਉਹਨਾਂ ਨੇ ਚੁੱਕ ਲੈਣੀ ਹੈ ਕੋਰਟ ਦੀ ਡੇਟ ਹਲੇ ਲੰਬੀ ਪਈ ਹੀ ਹੈ ਮੇਰੇ ਖਿਆਲ ਬਿਟਵੀਨ ਹੀਅਰਿੰਗ ਜਿਹੜੀ ਹੋਣੀ ਹੈ ਉਹ ਅਕਤੂਬਰ 19 ਨੂੰ ਹੋਣੀ ਹੈ ਐਂਡ ਉਦੋਂ ਪਹਿਲਾਂ ਉਹਨਾਂ ਨੇ ਸਹੁੰ ਚੁੱਕਣੀ ਹੈ ਸੋ ਇਹ ਕਿਊਬੈਕ ਦੇ ਵਿੱਚ ਹੈ ਪਰ ਉਹ ਸੈਪਰੇਟਿਸਟ ਪਾਰਟੀ ਹੈ ਉਹ ਕਹਿੰਦੇ ਅਸੀਂ ਰੈਫਰੈਂਡਮ ਟਰੰਪ ਦੇ ਜਾਣ ਤੋਂ ਬਾਅਦ 'ਚ ਕਰਾਵਾਂਗੇ ਵੀ ਵੱਖਰਾ ਹੋਣਾ ਕਿ ਨਹੀਂ ਹੋਣਾ ਕੈਨੇਡਾ ਤੋਂ ਪਰ ਵੈਸੇ ਮਿਨੋਰਟੀ ਗੌਰਮੈਂਟ ਆ ਉਹ ਸੋ ਖੈਰ ਹੁਣ ਮਿੰਟੂ ਗੁਰੂ ਸਰੀਆ ਨਾਲ ਗੱਲਬਾਤ ਕਰਨੀ ਹੈ ਤੇ ਗੀਤ ਸੁਣਦੇ ਉਹ ਤੋਂ ਬਾਅਦ ਫਿਰ ਵਾਪਸ ਆਵਾਂਗੇ ਆਪਾਂ ਕਿਉਂਕਿ ਬਾਕੀ ਗੱਲਾਂ ਬਾਤਾਂ ਜਿਹੜੀਆਂ ਫਿਰ ਕਰਾਂਗੇ ਸੋ ਰਾਜਨੀਤੀ ਚ ਕੋਈ ਪਤਾ ਨਹੀਂ ਲੱਗਦਾ ਕਿੱਧਰੋਂ ਕਹਾਣੀ ਕਿੱਧਰੋਂ ਤੁਰ ਪੈਂਦੀ ਆ ਪਰ ਵੈਸੇ ਜੇ ਦੇਖਿਆ ਜਾਵੇ ਪੀ ਕਿਊ ਨੂੰ ਵੋਟਾਂ ਸਿਰਫ 28% ਮਿਲੀਆਂ ਨੇ ਸੋ 28% ਵੋਟਾਂ ਦਾ ਮਤਲਬ ਹੈ ਕਿ ਜਿਹੜੇ ਬਾਕੀ 62% ਜਾਂ 72% ਲੋਕ ਹੈ ਉਹ ਇਹਨਾਂ ਨਾਲ ਸਹਿਮਤ ਨਹੀਂ ਹੈਗੇ ਪਰ ਐਵੇਂ ਹੁੰਦਾ ਹਮੇਸ਼ਾ ਕਦੇ 30% ਨਾਲ ਕਦੇ 32% ਨਾਲ ਕਦੇ 35% ਨਾਲ ਸਰਕਾਰਾਂ ਬਣ ਜਾਂਦੀਆਂ ਨੇ ਤੇ ਪਰ ਹੁਣ 28% ਵਾਲੇ ਵੋਟ ਜਿਹੜੇ ਆਪਣੀ ਸਰਕਾਰ ਬਣਾਉਣਗੇ ਤੇ ਪਰ ਹੁਣ ਜਿਹੜਾ ਜਬ ਇਹ ਪੈ ਗਿਆ ਸਹੁੰ ਚੁੱਕਣ ਵਾਲਾ ਇਹ ਕਹਾਣੀ ਕਿੱਧਰ ਨੂੰ ਜਾਊਗੀ ਕੋਰਟ ਦੇ ਵਿੱਚ ਚੈਲੰਜ ਹੋਇਆ ਇਹ ਆਉਣ ਵਾਲੇ ਵਕਤ 'ਚ ਪਤਾ ਲੱਗੂਗਾ ਗੀਤ ਸੁਣਦੇ ਉਹ ਤੋਂ ਬਾਅਦ ਵਾਪਸ ਆਉਂਦੇ ਹਾਂ
1: ਮੈਨੂੰ ਦੱਸਣ

0: ਉਹ ਡਰਾਈਵਰਾਂ ਦੀ ਜ਼ਰੂਰਤ ਹੈ ਤਨਖਾਹ ਤਜਰਬੇ ਦੇ ਮੁਤਾਬਕ ਦਿੱਤੀ ਜਾਊਗੀ ਕੰਮ 7 ਦਿਨ ਹੋਊਗਾ ਛੁੱਟੀ ਕਰਨੀ ਤੁਹਾਡੀ ਮਰਜ਼ੀ ਹੈ ਤੇ 4038188821 ਤੇ ਫੋਨ ਕਰ ਲਓ 4038182821 ਕਲਾਸ 1 ਡਰਾਈਵਰ ਚਾਹੀਦੇ ਆ ਸਾਰਾ ਸਾਲ ਕੰਮ ਹੋਊਗਾ ਤੇ ਜੇ ਮੀਂਹ ਮੂੰਹ ਪੈ ਜਾਊਗਾ ਬਾਲਾ ਫਿਰ ਛੁੱਟੀ ਹੋ ਸਕਦੀ ਹੈ ਤੇ 4038181 ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਇਸ ਵਕਤ ਮੇਰੇ ਨਾਲ ਮਿੰਟੂ ਗੁਰੂ ਸਰਿਆ ਜੀ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮਿੰਟੂ ਵੀਰ ਪ੍ਰੋਗਰਾਮ ਲੋਕ ਸੱਤ ਵਿੱਚ ਜੀ ਆਏ ਨੇਗਾ ਸਵਾਗਤ ਜੀ
1: ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਮਿੰਟੂ ਵੀਰ ਪਹਿਲਾਂ ਤਾਂ ਖਬਰਾਂ ਜਿਹੜੀਆਂ ਤੁਹਾਡੇ ਯਾਰ ਦੇਖ ਰਹੇ ਸੀ ਫਾਜ਼ਿਲਕਾ ਦੀਆਂ ਮੰਡੀਆਂ ਦਾ ਹਾਲ ਜੱਟਾਂ ਦਾ ਹਾਲ ਬਹੁਤ ਮਾੜਾ ਹੈ ਕੀ ਕੋਈ ਬਾਂਹ ਫੜੂ ਉਹਨਾਂ ਦੀ ਤਿੰਨ ਤਿੰਨ ਫੁੱਟ ਪਾਣੀ ਦੇ ਵਿੱਚ ਖੜੇ ਆ ਜੱਟ ਝੋਨਾ ਮੰਡੀਆਂ ਤੇ ਪਿਆ ਸੀ ਢੇਰੀਆਂ ਲੱਗੀਆਂ
1: ਇਹਦੇ ਲਈ ਮੇਰੇ ਖਿਆਲ ਦੇ ਨਾਲ ਕਿੰਨੇ ਬਾਂਹ ਫੜਦੇ ਸੀ ਤੁਸੀਂ ਸੋਚ ਕੇ ਦੇਖੋ ਕਿ ਜਿਹੜੀ ਫਸਲ ਖੇਤਾਂ ਦੇ ਵਿੱਚ ਖਲੋਤੀ ਬਰਬਾਦ ਹੋ ਜਾਂਦੀ ਆ ਮਿਲ ਤਾਂ ਉਹਦਾ ਕੀ ਆ ਮੈਕਸੀਮਮ 5 ਕਿੱਲਿਆਂ ਦਾ 5,000 ਯਾਨੀ 25,000 ਰੁਪਇਆ ਤੁਹਾਨੂੰ ਮੈਕਸੀਮਮ ਮਿਲਣਾ ਆ ਤੇ ਚਾਹੇ ਤੁਹਾਡੀ ਫਸਲ ਡੁੱਬੀ ਆ 50 ਕਿੱਲੇ ਚਾਹੇ 25 ਜਿਹਨੇ ਮਰਜ਼ੀ ਮਤਲਬ ਕਿ ਕੁਛ ਨਹੀਂ ਹੁੰਦਾ ਅੱਜ ਕੱਲ ਵੀ 25,000 ਦਾ ਕੁਛ ਨਹੀਂ ਹੁੰਦਾ ਜਿਹੜਾ ਝੋਨਾ ਹੁਣ ਮੰਡੀਆਂ ਚ ਪਿਆ ਤਾਰੀ ਗਿਆ ਪਾਣੀ ਦੇ ਵਿੱਚ ਤਰ ਗਿਆ ਉਹਦੀ ਕੀ ਇਹਨਾਂ ਨੇ ਵੈਲਿਊ ਇਹ ਨਾ ਵੈਸਟਰਨ ਡਿਸਟਰਬੈਂਸ ਆਇਆ ਸਾਡੇ ਇੱਧਰ ਇਹਨਾਂ ਦਿਨਾਂ ਦੇ ਵਿੱਚ ਅਕਸਰ ਮੀਂਹ ਤੇ ਪੈਂਦੇ ਨੇ ਕੱਲ ਇਸ ਵੇਲੇ ਦੀ ਗੱਲ ਆ ਮੈਂ ਵੀ ਜਦੋਂ ਸੋਤਾ ਪਿਆ ਸਾਂ ਤੇ ਅਚਾਨਕ ਮੈਂ ਵੇਖਿਆ ਤੇ ਇਸ ਤਰ੍ਹਾਂ ਲੱਗਿਆ ਜਿਵੇਂ ਤੁਹਾਨੂੰ ਪਤਾ ਹੀ ਆ ਤੁਸੀਂ ਇੱਧਰ ਬਚਪਨ ਬਿਤਾਏ ਨੇ ਇੱਧਰ ਬੜੇ ਪਹਾੜ ਸਿਆਲ ਦੇਖੇ ਆ ਜਿਵੇਂ ਆਪਣੇ ਇੱਧਰ ਮਈ ਜੂਨ ਚ ਹਨੇਰੀਆਂ ਨਹੀਂ ਸਨ ਆਉਂਦੀਆਂ ਝੱਖੜ ਆਉਂਦਾ ਸੀ ਬਿਲਕੁਲ ਇਸ ਤਰ੍ਹਾਂ ਦਾ ਮੈਂ ਆਪਣੀ ਵਾਈਫ ਨੂੰ ਜਿਹੜੀ ਕਿ ਚੰਡੀਗੜ੍ਹ ਦੀ ਜੰਪਲ ਆ ਮੈਂ ਉਸਨੂੰ ਦੱਸਿਆ ਕਿ ਅਸੀਂ ਜ਼ਿੰਦਗੀ ਚ ਇਸ ਰੁੱਤੇ ਇਹ ਚੀਜ਼ਾਂ ਨਹੀਂ ਦਿਸ ਸਾਨੂੰ ਦੇਖੀਆਂ ਕਿਹੜਾ ਤਕੜਾ ਚੰਗੇੜਾ ਵੀ ਮਤਲਬ ਕਿ ਨਾਲ ਮੀਂਹ ਫੁੱਲਿਆ ਨਾਲ ਤੂਫਾਨ ਫੁੱਲਿਆ ਤਾਂ ਉਹਦਾ ਇਹ ਅਸਰ ਹੋਇਆ ਕਿ ਜਿਹੜੀ ਤੇ ਫਸਲ ਸਾਡੀ ਖਲੋਤੀ ਸੀ ਖੇਤਾਂ ਚ ਉਹ ਵੀ ਪ੍ਰਭਾਵਿਤ ਹੋ ਗਈ ਤੇ ਜਿਹੜੀ ਵੱਢ ਕੇ ਮੰਡੀਆਂ ਚ ਪਈ ਸੀ ਮੈਂ ਵੀ ਕਿਉਂਕਿ ਮੇਰਾ ਬ੍ਰਦਰ ਹੀ ਕਹਿ ਲੋ ਕਿ ਬਈ ਆੜਤੀ ਹੈ ਤੇ ਮੈਂ ਦੇਰ ਸ਼ਾਮੀ ਉਹਦੀ ਆੜਤ ਤੋਂ ਹੀ ਆਇਆ ਤੇ ਬੜੇ ਕਿਸਾਨ 2-3 ਆਏ ਤੇ ਉਹਨਾਂ ਨੇ ਝੋਨਾ ਲਾਇਆ ਤੇ ਬੜੇ ਹੀ ਖੁਸ਼ ਜਿਵੇਂ ਬੰਦਾ ਨੱਚਦਾ ਵੀ ਲਾਓ ਮੰਡੀਆਂ ਚ ਲੈ ਆਉਂਦਾ ਸੀ ਤੇ ਉਹ ਮਤਲਬ ਕਿ ਜਿਵੇਂ ਵਿਧੀ ਅਨੁਸਾਰ ਕਰਦੇ ਆ ਕਿ ਲਓ ਵੀ ਪਹਿਲੀ ਢੇਰੀ ਆ ਗਈ ਹੈ ਜੀ ਫਲਾਣਾ ਹੋ ਗਿਆ ਟਮਕਾਣਾ ਹੋ ਗਿਆ ਤੇ ਮੈਂ ਅਗਲੇ ਦਿਨ ਬਿਲਕੁਲ ਤੁਹਾਡੇ ਵਾਲੀ ਸੋਚ ਹੀ ਸੋਚ ਰਿਹਾ ਸੀ ਕਿਉਂ ਯਾਰ ਮੈਂ ਉਹਨਾਂ ਨੂੰ ਤਾਂ ਖੁਸ਼ ਖੁਸ਼ ਛੱਡ ਕੇ ਆਇਆ ਸੀ ਉਹ 2-3 ਕਿਸਾਨ ਜਿਹੜੇ ਆਏ ਮੇਰੇ ਭਰਾ ਦੀ ਆੜਤ ਤੇ ਉਹ ਤੜਕੇ ਕੀ ਸੋਚ ਰਹੇ ਹੋਣਗੇ ਯਾਰ ਉੱਥੇ ਬੈਠੇ ਮਤਲਬ ਕਿ ਸਾਡੇ ਘੱਟ ਸੀ ਫਾਜ਼ਿਲਕਾ ਤੇ ਨਾ ਹੋ ਹੋ ਹੋ ਉੱਥੇ ਤਾਂ ਨਾ ਮੰਡੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਵਿਜ਼ੂਅਲ ਦੇ ਰਾਹੀਂ 2-2-3-3 ਫੁੱਟ ਪਾਣੀ ਚੜ ਗਿਆ
0: ਜੀ ਲੱਕ ਤੱਕ ਪਾਣੀ ਗੰਗਾ ਦੇ ਮੈਂ ਦੇਖਿਆ ਜੀ ਜੱਟ ਖੜੇ ਸੀ ਵਿੱਚ ਲੱਕ ਤੱਕ ਪਾਣੀ ਮੈਂ ਉਹੀ ਗੱਲਾਂ ਕਰਕੇ ਹਟਿਆ ਮਿੰਟੂ ਵੀਰ ਪਹਿਲਾਂ ਕਿ ਯਾਰ ਜਦੋਂ ਤੁਸੀਂ ਗੱਲਾਂ ਕੀਤੀਆਂ ਕਿੰਨੇ ਜੱਟ ਖੁਸ਼ ਸੀ ਜਦੋਂ ਮੰਡੀਆਂ ਚ ਲੈ ਕੇ ਆਏ ਹੋਣੇ ਪਿੱਛੇ ਪਰਿਵਾਰ ਕਿੰਨੀਆਂ ਆਸਾਂ ਲਾਈ ਬੈਠਾ ਹੋਊਗਾ ਵੀ ਸਾਡੇ ਘਰ ਦਾ ਹੈੱਡ ਮੈਂਬਰ ਗਿਆ ਹੈ ਉਹ ਆਹ ਲੈ ਕੇ ਆਊਗਾ ਉਹ ਲੈ ਕੇ ਆਊਗਾ ਯਾਰ ਕਿਵੇਂ ਇਹ ਜੱਟ ਵਾਪਸ ਜਾਣਗੇ ਆਪਣੇ ਪਰਿਵਾਰ ਦੇ ਵਿੱਚ ਜਾਣਗੇ ਵੀ ਜਾਂ ਨਹੀਂ ਵਿੱਚੋਂ ਕੁਛ ਰਹਿ ਹੀ ਜਾਣਗੇ
1: ਇਹ ਬਹੁਤ ਵੱਡਾ ਦਰਦ ਹੈ ਕਿ ਤੁਸੀਂ ਦੇਖੋ ਕਿ ਆਮ ਆਪਣੀਆਂ ਜਿਹੜੀਆਂ ਮੰਡੀਆਂ ਨੀਵੀਆਂ ਹੋ ਗਈਆਂ ਸ਼ਹਿਰਾਂ ਔਰ ਇਹਨਾਂ ਦਾ ਨਿਕਾਸੀ ਦਾ ਕਵਰਿੰਗ ਦਾ ਕੋਈ ਪ੍ਰਬੰਧ ਨਹੀਂ ਜਦਕਿ ਇੰਨੀਆਂ ਇਹ ਮੈਂ ਮਾਫ ਕਰਨਾ ਉਹੋ ਜਿਹੇ ਸ਼ਬਦ ਮੈਂ ਬੋਲਦਾ ਨਹੀਂ ਇੰਨੀਆਂ ਨਿਕੰਮੀਆਂ ਸਰਕਾਰਾਂ ਨੇ ਕਿ ਸਭ ਤੋਂ ਮੋਟੀ ਕਮਾਈ ਜੇ ਕਿਸੇ ਵੀ ਸਰਕਾਰ ਨੂੰ ਸਭ ਤੋਂ ਮੋਟੀ ਕਮਾਈ ਹੁੰਦੀ ਆ ਤਾਂ ਉਹ ਜੱਟਾਂ ਤੋਂ ਹੁੰਦੀ ਆ ਸਭ ਤੋਂ ਮੋਟੀ ਕਮਾਈ ਤਾਂ ਮਤਲਬ ਕਿ ਇਹਨਾਂ ਦੀ ਨਾ ਫਸਲ ਕਵਰਿੰਗ ਹੁੰਦੀ ਆ ਨਾ ਇਹਨਾਂ ਦੀ ਫਸਲ ਉੱਥੇ ਸੁਰੱਖਿਅਤ ਹੁੰਦੀ ਆ ਚੋਰੀ ਵੀ ਹੋ ਜਾਂਦੀ ਆ ਨਾ ਮੌਸਮ ਤੋਂ ਬਚਦੀ ਆ ਮੇਰੇ ਖਿਆਲ ਦੇ ਨਾਲ ਬੜਾ ਦੁਖਦ ਹੈ ਮੈਂ ਖੁਦ ਬਿਲਕੁਲ ਤੁਹਾਡੇ ਵਾਂਗੂ ਆਹਤ ਹਾਂ ਬਹੁਤ ਹੀ ਮਾਨਸਿਕ ਤੌਰ ਤੇ ਪਰੇਸ਼ਾਨੀ ਹੁੰਦੀ ਆ ਕਿ ਜਦੋਂ ਇਹ ਝੋਨਾ ਉੱਤੇ ਤਰਨ ਡਿਆ ਹੋਵੇ ਪਾਣੀ ਦੇ ਤੇ ਲੱਕ ਲੱਕ ਪਾਣੀ ਚ ਖੜਾ ਉੱਤਾ ਕਿਸਾਨ ਆਪਦੇ ਲੱਕ ਨੂੰ

0: ਕਿਤੇ ਨਾ ਕਿਤੇ ਕਹਿ ਲਓ ਕਿ ਝੂਰ ਰਿਹਾ ਹੋਵੇ
1: ਬਦਕਿਸਮਤੀ ਇਹ ਵੀ ਹੈ ਕਿ ਫਿਰ ਵੀ ਹਲੇ ਪੰਜਾਬ ਦੇ ਜੱਟ ਖਾਸ ਕਰਕੇ ਕਹਿਣਗੇ ਕਿ ਸਾਡਾ ਮੁੱਖ ਮੰਤਰੀ ਜੱਟ ਹੋਵੇ ਪਰ ਪਿਛਲੇ 75 ਸਾਲ ਤੋਂ ਆਹ ਹਾਲ ਜੱਟਾਂ ਦਾ ਕਰਤਾ ਖੈਰ ਦਿੱਲੀ ਦਾ ਪ੍ਰਦਰਸ਼ਨ ਹੈ ਜਿਹੜਾ ਜੀ ਸਾਰਾ ਕੁਛ ਬੰਦ ਕਰਨ ਦੇ ਬਾਵਜੂਦ ਵੀ ਦੇਖ ਰਹੇ ਸੀ ਕਿ ਕੁੱਟ ਖਾ ਕੇ ਵੀ ਨੌਜਵਾਨ ਜੈਨ ਜੀ ਪਹੁੰਚ ਰਹੇ ਸੀ ਲੋਕ ਬਹੁਤ ਪਹੁੰਚ ਰਹੇ ਸੀ ਤੇ ਹੁਣ ਪੰਜਾਬ ਚ ਵੀ ਸਿਆਸੀ ਭੇੜ ਬਣ ਗਿਆ ਉਹ
0: ਦੇਖੋ ਜਿਹੜਾ ਪ੍ਰਦਰਸ਼ਨ ਹੈ ਬਿਲਕੁਲ ਤੁਹਾਡੀ ਗੱਲ ਵਾਜਬ ਆ ਕਿ ਇਹਨਾਂ ਨੇ ਬਹੁਤ ਯਤਨ ਕੀਤੇ ਸਨ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਇਹ ਪ੍ਰਦਰਸ਼ਨ ਦੇ ਵਿੱਚ ਬੱਚੇ ਜਿਹੜੇ ਆ ਉਹ ਨਾ ਪਹੁੰਚ ਸਕਣ ਤੁਸੀਂ ਇਹ ਵੇਖੋ ਕਿ ਜੰਤਰ ਮੰਤਰ ਜਿਹੜੀ ਇਹਨਾਂ ਨੇ ਪ੍ਰਦਰਸ਼ਨ ਲਈ ਧਰਨਿਆਂ ਲਈ ਜਗ੍ਹਾ ਫਿਕਸ ਕੀਤੀ ਆ ਉੱਥੇ ਮਹਿਜ਼ 1000 ਕੁ ਬੰਦਾ ਜੁੜ ਸਕਦਾ ਤੁਹਾਨੂੰ ਯਾਦ ਹੋਣਾ ਪਹਿਲਾਂ ਰਾਮਲੀਲਾ ਮੈਦਾਨ ਵਰਗੇ ਇਕੱਠ ਹੁੰਦੇ ਸਨ ਬਾਅਦ ਚ ਇਹਨਾਂ ਨੇ ਜੰਤਰ ਮੰਤਰ ਜਗ੍ਹਾ ਜਿਹੜੀ ਉਹ ਫਿਕਸ ਕਰ ਦਿੱਤੀ ਸੀ ਤੇ ਜੰਤਰ ਮੰਤਰ ਤੇ 1000 ਬੰਦਾ ਜੇ ਜੁੜਦਾ ਹੈ ਤਾਂ ਤੁਸੀਂ ਦੇਖੋ ਕਿ ਗ੍ਰਿਫਤਾਰੀਆਂ ਜਿਹੜੀਆਂ ਉਹ ਹਜ਼ਾਰਾਂ ਚ ਹੁੰਦੀਆਂ ਨੇ ਇਟ ਮੀਨ ਕਿ ਜੋ ਸਮਰੱਥਾ ਸੀ ਉਸ ਜਗ੍ਹਾ ਦੀ ਉਹਦੇ ਤੋਂ ਕਿਤੇ ਵੱਧ ਕੇ ਇਹ ਜਿਹੜੇ ਬੱਚੇ ਸਾਡੇ ਆ ਉਹ ਉੱਥੇ ਪਹੁੰਚੇ ਸਨ ਕਿਉਂ ਪਹੁੰਚੇ ਵਜ੍ਹਾ ਇੱਕੋ ਆ ਕਿ ਪਹਿਲਾਂ ਇੱਕ ਪ੍ਰਦਰਸ਼ਨ ਇਹਨਾਂ ਨੇ 20 ਜੁਲਾਈ ਨੂੰ ਕੀਤਾ ਸੀ ਉਹ ਕੀਤਾ ਸੀ ਕਿ ਜੋਬਾਂ ਦੇ ਵਿੱਚ ਜਾਂ ਆ ਜਿਹੜੀਆਂ ਪ੍ਰੀਖਿਆਵਾਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਪਾਰਦਰਸ਼ਤਾ ਆਵੇ ਠੀਕ ਹੈ ਜੀ ਦੂਜਾ ਇਹ ਜਿਹੜਾ ਪ੍ਰਦਰਸ਼ਨ ਸੀ ਕਿ ਸਾਡੀ ਡੈਮੋਕਰੇਸੀ ਬਹਾਲ ਰਹੇ ਇਹ ਦੋਨੇ ਚੀਜ਼ਾਂ ਆਪੋ ਆਪਣੇ ਤਰੀਕੇ ਨਾਲ ਇੱਕ ਦੂਜੇ ਸੰਗ ਜੁੜੀਆਂ ਨੇ ਜੇ ਡੈਮੋਕਰੇਸੀ ਰਹੇਗੀ ਤਾਂ ਹੀ ਪਾਰਦਰਸ਼ਤਾ ਆਏਗੀ ਨਾ
1: ਜੀ
0: ਤੁਹਾਡੀ ਡੈਮੋਕਰੇਸੀ ਨਹੀਂ ਤਾਂ ਪਾਰਦਰਸ਼ਤਾ ਕਾਹਦੇ ਨਾਲ ਆਏਗੀ ਤਾਂ ਗੱਲ ਇਹ ਆ ਕਿ ਡੈਮੋਕਰੇਸੀ ਨੂੰ ਬਚਾਉਣ ਵਾਸਤੇ ਦੇਖੋ ਪਹਿਲੀ ਗੱਲ ਤਾਂ ਇਤਿਹਾਸ ਸਿਰਜ ਰਹੇ ਆ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਬਈ ਉਹ ਭੈਣ ਭਰਾ ਦੋਨੇ ਉਹ ਤਾਂ ਪਤਾ ਨੀ ਕਿਹੜੀ ਮਿੱਟੀ ਦੇ ਬਣੇ ਏਦਾਂ ਲੱਗਦਾ ਹੀ ਨੀ ਕਿ ਉਹ ਇਹਨਾਂ ਗਾਂਧੀਆਂ ਦੇ ਵਿੱਚ ਪੈਦਾ ਹੋਏ
1: ਨੇ
0: ਯਾਨੀ ਇੰਨਾ ਜ਼ਿਆਦਾ ਉਹ ਨਹੀਂ ਤਾਂ ਤੁਸੀਂ ਦੇਖਿਆ ਹੋਣਾ ਗਾਂਧੀ ਫੈਮਿਲੀ ਤੇ ਬੜੀ ਐਸ਼ੋ ਇਸ਼ਰਤ ਵਾਲੀ ਰਹੀ ਆ ਉਹ ਦੋਨੇ ਭੈਣ ਭਰਾ ਜਿਸ ਤਰ੍ਹਾਂ ਤੇ ਸਿਰੜ ਦਾ ਪ੍ਰਦਰਸ਼ਨ ਕਰ ਰਹੇ ਨੇ ਬੱਲੇ ਬੱਲੇ ਬੱਲੇ ਉਹ ਤਾਂ ਵਾਕਿਆ ਅਸੀਂ ਦੇਖ ਰਹੇ ਹਾਂ ਜੋ ਕਿਉਂਕਿ ਵੈਸੇ ਵੀ ਤੁਹਾਨੂੰ ਮਜ਼ਾ ਆ ਰਿਹਾ ਹੈ ਨਾ ਜਦੋਂ ਤੁਸੀਂ ਇਸ ਤਰ੍ਹਾਂ ਦੀ ਰਾਜਨੀਤੀ ਦੇਖਦੇ ਹੋ ਜਿਹੜੀ ਡਰੀ ਹੋਈ ਬਿਲਕੁਲ ਝੁਕੀ ਹੋਈ ਜਿਹੜੀ ਵਿਰੋਧੀ ਤੇਰੇ ਆ ਉਹ ਤੁਹਾਨੂੰ ਮਜ਼ਾ ਨਹੀਂ ਦਿੰਦੀ
1: ਖਾਸ ਕਰਕੇ ਇਹੋ ਜਿਹੇ ਪਰਿਵਾਰਾਂ ਦੇ ਲੋਕ ਜਦੋਂ ਏਦਾਂ ਇਸ ਲੈਵਲ ਤੇ ਪਹੁੰਚੇ ਹੋਏ ਲੋਕ ਏਦਾਂ ਦੇ ਪ੍ਰਦਰਸ਼ਨਾਂ ਚ ਇਸ ਢੰਗ ਨਾਲ ਜਾਣ ਤਾਂ ਤੁਹਾਨੂੰ ਦੇਖ ਕੇ ਲੱਗਦਾ ਯਾਰ ਵਾਕਈ ਇਹ ਬੰਦੇ ਸਹੀ ਲੱਗਦੇ ਆ ਹਾਲਾਂਕਿ ਵਿਸ਼ਵਾਸ ਤਾਂ ਅਸੀਂ ਪਹਿਲਾਂ ਵੀ ਕੀਤੇ ਬਥੇਰੀ ਵਾਰ ਵਿਸ਼ਵਾਸਘਾਤ ਹੋਏ ਆ ਪਰ ਲੱਗਦਾ ਹੁੰਦਾ ਵੀ ਯਾਰ ਇਸ ਗਰਾਊਂਡ ਲੈਵਲ ਤੇ ਆ ਕੇ ਜਿਹੜੇ ਇਹ ਏਦਾਂ ਦੇ ਜੰਮੇ ਪਲੇ ਜਵਾਕ ਆ ਕੇ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਹੋ ਰਹੇ ਆ
0: ਹਾਂ ਬਿਲਕੁਲ ਉਹੀ ਗੱਲ ਹੈ ਨਾ ਕਿ ਜਦੋਂ ਇਸ ਤਰ੍ਹਾਂ ਇਹ ਵਿਰੋਧੀ ਧਿਰ ਦੀ ਅਗਵਾਈ ਕਰਦੇ ਆ ਤਾਂ ਮਤਲਬ ਕਿ ਉਸ ਚੀਜ਼ ਦੇ ਵਿੱਚ ਫਿਰ ਤੁਹਾਨੂੰ ਮਜ਼ਾ ਆਉਂਦਾ ਕਿ ਹਾਂ ਯਾਰ ਕੋਈ ਨਾ ਕੋਈ ਹੈ ਅੱਗੇ ਅੜਨ ਵਾਲਾ ਹੈ ਤਾਂ ਗੱਲ ਇਹ ਆ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਅੱਜ ਵੀ ਉਹਨਾਂ ਦਾ ਪ੍ਰਦਰਸ਼ਨ ਆ ਉਹਨਾਂ ਨੂੰ ਫੜ ਲੈਂਦੇ ਆ ਛੱਡ ਦਿੰਦੇ ਆ ਉਹ ਫੇਰ ਭੈਣ ਭਰਾ ਆ ਜਾਂਦੇ ਆ ਬਹੁਤ ਉਹਨਾਂ ਦੇ ਨਾਲ ਵੀ ਬਦਤਮੀਜ਼ੀ ਹੁੰਦੀ ਆ ਬਹੁਤ ਉਹਨਾਂ ਨੂੰ ਘੜੀਸ ਕੇ ਚੱਕ ਲੈਂਦੇ ਆ ਤੁਹਾਡੇ ਸਾਹਮਣੇ ਆ ਸਾਰਾ ਕੁਛ ਉਹ ਬੈਰੀਕੇਡ ਤੇ ਚੜ ਜਾਂਦੇ ਆ ਕਦੇ ਸੜਕ ਤੇ ਲਿਟ ਜਾਂਦੀ ਆ ਪ੍ਰਿਯੰਕਾ ਗਾਂਧੀ ਬਹੁਤ ਉਹਨਾਂ ਦਾ ਵੀ ਪ੍ਰਦਰਸ਼ਨ ਕਹਿ ਲਓ ਕਿ ਬੜਾ ਤਿੱਖਾ ਦੂਜੇ ਪਾਸੇ ਇਹ ਕਾਕਰੋਚ ਜਨਤਾ ਪਾਰਟੀ ਵਾਲੇ ਜਿਹੜੇ ਆ ਉਹ ਬੀਤੇ ਰੋਜ਼ ਇਕੱਠਾ ਹੋਣ ਵਾਸਤੇ ਦਿੱਲੀ ਨੂੰ ਕੁਛ ਕਰਦੇ ਆ ਤੇ ਰਾਹ ਚ ਫੜ ਲੈ ਜਾਂਦੇ ਆ ਜਿਹੜੇ ਉੱਥੇ ਪਹੁੰਚੇ ਤੁਸੀਂ ਹਿਸਾਬ ਲਾ ਲਓ ਕਿ 50,000 ਦੀ ਨਫਰੀ 50,000 ਪੁਲਿਸ ਵਾਲਾ ਤੇ ਪ੍ਰਦਰਸ਼ਨ ਦੀ ਜਗ੍ਹਾ ਕਿੰਨੀਆਂ 1,000-1500 ਬੰਦੇ ਦੀ ਪਰ ਗ੍ਰਿਫਤਾਰੀਆਂ ਹਜ਼ਾਰਾਂ ਦੀ ਹੋਈਆਂ ਇਟ ਮੀਨ ਕਿ ਆਸਿਓ ਪਾਸਿਓ ਲੋਕ ਜਿਹੜੇ ਆ ਬੱਚੇ ਆ ਜਿਹੜੇ ਜਾਂ ਨੌਜਵਾਨ ਆ ਜਿਹੜੇ ਉਹ ਉੱਥੇ ਵੀਰਾਂ ਕੱਟ ਕੇ ਪਹੁੰਚ ਰਹੇ ਸਨ ਇਹਦੇ ਨਾਲ ਮੈਂ ਇੱਕ ਚੀਜ਼ ਹੋਰ ਵੇਖੀ ਕਿ ਜਿਹੜੇ ਖੱਬੇ ਪੱਖੀ ਜਾਂ ਕਹਿ ਲਓ ਕਿ ਜਿਹੜਾ ਆਪਾਂ ਦੇਖਦੇ ਹਾਂ ਕਮਿਊਨਿਸਟਾਂ ਦਾ ਡਿਸਕੋਰਸ ਜਿਹੜਾ ਬਿਲਕੁਲ ਬਰਫ਼ ਚ ਲੱਗ ਗਿਆ ਸੀ ਇੰਡੀਆ ਚ ਕਿਉਂਕਿ ਰਾਈਟ ਵਿੰਗ ਬਹੁਤ ਜ਼ਿਆਦਾ ਹਾਵੀ ਹੋ ਗਿਆ ਉਹ ਵੀ ਕਿਤੇ ਨਾ ਕਿਤੇ ਥੋੜੀ ਰਫਤਾਰ ਫੜ ਰਿਹਾ ਉਹ ਨੇਹਾ ਬੋਰਾ ਤੁਸੀਂ ਕੁੜੀ ਦੇਖੀ ਹੋਣੀ ਆ ਕਿੱਡਾ ਤਿੱਖਾ ਬੋਲਦਾ ਤੇ ਕਿੰਨਾ ਨਾਲ ਕੰਮ ਕਰਦੀ ਆ ਯਾਨੀ ਖੱਬੇ ਪੱਖੀ ਵੀ ਥੋੜਾ ਜਿਹਾ ਹੁਣ ਚਮਕਣ ਲੱਗੇ ਆ ਤੇ ਕੁੱਲ ਮਿਲਾ ਕੇ ਆਪਾਂ ਜੇ ਪੰਜਾਬ ਦਾ ਕੇਂਦਰ ਬਿੰਦੂ ਦੇਖੀਏ ਕਿ ਇੱਥੇ ਜਿਹੜੀ ਬਹਿਸ ਚੱਲ ਰਹੀ ਆ ਉਹ ਇਹ ਚੱਲ ਰਹੀ ਆ ਕਿ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਪੁਲਿਸ ਦਾ ਦਾਖਲਾ

0: ਇਸ ਨੂੰ ਲੈ ਕੇ ਇੱਕ ਮਹੱਤਵਪੂਰਨ ਬਹਿਸ ਛਿੜ ਗਈ ਆ। ਮਹੱਤਵਪੂਰਨ ਬਹਿਸ ਮੈਂ ਇਸ ਵਾਸਤੇ ਕਹਿ ਰਿਹਾ ਵਾ ਕਿਉਂ, ਕਿਉਂਕਿ ਕੰਟਰਾਡਿਕਟ ਚੀਜ਼ਾਂ ਨੇ। ਦੇਖੋ ਆਮ ਆਦਮੀ ਪਾਰਟੀ ਜਿਹੜੀ ਆ ਕਾਕਰੋਚ ਜਨਤਾ ਪਾਰਟੀ ਨਾਲ ਜੁੜੀ ਹੋਈ ਆ, ਇਹਦੇ ਚ ਕੋਈ ਸ਼ੱਕ ਨਹੀਂ। ਔਰ ਰਾਹੁਲ ਗਾਂਧੀ ਹੋਰੀ ਵੀ ਇਹਦੀ ਸਪੋਰਟ ਕਰਦੇ ਆ, ਕਿਉਂਕਿ ਕੇਜਰੀਵਾਲ, ਰਾਹੁਲ ਗਾਂਧੀ, ਮਮਤਾ ਬੈਨਰਜੀ ਇਹ ਵੀ ਆਪਸ ਚ ਕਿਤੇ ਨਾ ਕਿਤੇ ਕਨੈਕਟਡ ਤੇ ਹੈਗੇ ਨੇ। ਹੁਣ ਜਿਹੜੀ ਗੱਲ ਆ ਕਿ ਇਹਨਾਂ ਨੇ ਕਿਹਾ, ਕੱਲ ਬਲਤੇਜ ਬੰਨੂ ਹੋਰੀ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ, ਬਹੁਤ ਉਹਨਾਂ ਨੇ ਵੀ ਸਵਾਲ ਖੜੇ ਕੀਤੇ, ਪਰ ਐਚ ਐਸ ਫੁਲਕਾ ਇਸ ਤੇ ਬੋਲੇ ਨੇ। ਉਹਨਾਂ ਨੇ ਕਿਹਾ ਕਿ ਇਹ ਤੇ ਪਹਿਲਾ ਮੌਕਾ ਹੈ ਜਦੋਂ ਗੁਰਦੁਆਰਾ ਸਾਹਿਬ ਨੂੰ ਇੱਕ ਧਰਨਾ ਕੇਂਦਰ ਵਜੋਂ ਵਰਤਣ ਦਾ ਯਤਨ ਕੀਤਾ ਗਿਆ। ਉਹਨਾਂ ਨੇ ਕੇਜਰੀਵਾਲ ਦੀ ਗੱਲ ਨੂੰ, ਇਹਨਾਂ ਦੀ ਗੱਲ ਨੂੰ ਪੱਕੇ ਤੌਰ ਤੇ ਝੁਟਲਾਇਆ ਹੈ ਕਿ ਇਹ ਬਿਲਕੁਲ ਹੀ ਗਲਤ ਆ, ਕਿਉਂਕਿ ਜਿਹੜੀ ਵੀਡੀਓ ਇਹਨਾਂ ਨੇ ਸ਼ੇਅਰ ਕੀਤੀ ਹੈ, ਯਾਨੀ ਇਹਨਾਂ ਨੇ ਜਿਹੜੇ ਇਹ ਆਮ ਆਦਮੀ ਪਾਰਟੀ ਵਾਲੇ ਆ, ਕਿ ਇਹ ਅਸਲ ਤੱਥਾਂ ਦੀ ਵਿਆਖਿਆ ਨਹੀਂ। ਉਹਨਾਂ ਨੇ ਕਿਹਾ ਕਿ ਸ਼ਨੀਵਾਰ ਨੂੰ ਸਵੇਰੇ ਲਗਭਗ 11 ਵਜੇ ਪੁਲਿਸ ਦੇ 13-14 ਮੁਲਾਜ਼ਮ ਅਸ਼ੋਕਾ ਰੋਡ ਵੱਲ ਸਥਿਤ ਗੇਟ ਰਾਹੀਂ ਅੰਦਰ ਦਾਖਲ ਹੋਏ, ਗੁਰਦੁਆਰਾ ਬੰਗਲਾ ਸਾਹਿਬ ਦੇ ਆਤੇ ਵਿੱਚੋਂ ਲੰਘੇ ਤੇ ਦੂਜੇ ਗੇਟ ਰਾਹੀਂ ਬਾਹਰ ਨਿਕਲ ਗਏ। ਉਹਨਾਂ ਦੇ ਅੰਦਰ ਆਉਣ ਅਤੇ ਬਾਹਰ ਜਾਣ ਦੀ ਪੂਰੀ ਘਟਨਾ ਸਿਰਫ 2 ਤੋਂ 3 ਮਿੰਟਾਂ ਵਿੱਚ ਮੁਕੰਮਲ ਹੋ ਗਈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਬਣੀਓ ਇਹ ਦਰਸਾਉਣ ਦਾ ਯਤਨ ਕੀਤਾ ਗਿਆ ਕਿ ਪੁਲਿਸ ਜੁੱਤੀਆਂ ਪਾ ਕੇ ਅੰਦਰ ਦਾਖਲ ਹੋ ਗਈ ਹੈ। ਗੱਲ ਇਹ ਆ ਕਿ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਜਿਸ ਥਾਂ ਤੋਂ ਇਹ ਲਾਂਘਾ ਹੈ ਉਸ ਥਾਂ ਤੇ ਜੁੱਤੀਆਂ ਪਾ ਕੇ ਜਾਣ ਦੀ ਇਜਾਜ਼ਤ ਹੈ, ਸੰਗਤ ਦੇ ਮੈਂਬਰ ਵੀ ਉਸ ਇਲਾਕੇ ਵਿੱਚ ਜੁੱਤੀਆਂ ਪਾ ਕੇ ਆਉਂਦੇ ਜਾਂਦੇ ਹਨ। ਯਾਨੀ ਇੱਕ ਬਹਿਸ ਦਾ ਵਿਸ਼ਾ ਬਣ ਗਿਆ ਕਿ ਗੁਰਦੁਆਰਾ ਕੰਪਲੈਕਸ ਦੇ ਵਿੱਚ ਪੁਲਿਸ ਗਈ ਆ, ਪਰ ਇਧਰੋਂ ਹੁਣ ਤੁਹਾਨੂੰ ਪਤਾ ਫੁਲਕਾ ਸਾਹਿਬ ਤੇ ਦਿਲੋਂ ਜਾਣ ਦੇ ਨਾਲ ਹੁਣ ਭਾਜਪਾ ਦੇ ਹੋ ਗਏ ਨਾ, ਤੇਰੀ ਮੈਂ ਹੋ ਨਾ ਸਕੀ, ਮੈਨੂੰ ਮਾਫ ਕਰੀ ਮੇਰੇ ਯਾਰ, ਇੱਧਰ ਹੋ ਗਿਆ ਜੀ। ਤੋ ਖੈਰ ਗੱਲ ਆ ਕਿ ਜੋ ਵੀ ਆ, ਮੇਰੇ ਖਿਆਲ ਦੇ ਨਾਲ ਦੇਖੋ ਅਸੀਂ ਕਿਸੇ ਨੂੰ ਵੀ ਨਹੀਂ ਕਹਿੰਦੇ, ਪਰ ਆਮ ਆਦਮੀ ਪਾਰਟੀ ਜੇ ਸਵਾਲ ਚੁੱਕ ਰਹੀ ਆ ਤਾਂ ਇਹਨਾਂ ਨੂੰ ਤੱਥਾਂ ਦੇ ਸਾਹਿਤ, ਤੱਥਾਂ ਦੇ ਸਾਹਿਤ ਜਾਂ ਕਹਿ ਲਓ ਕਿ ਪੂਰਾ ਤਥਾਤਮਕ ਤੌਰ ਤੇ ਇਹ ਗੱਲ ਜਿਹੜੀ ਆ ਸਾਫ਼ ਕਰਨੀ ਚਾਹੀਦੀ ਆ ਕਿ ਕੀ ਵਰਜਿਤ ਹਦੂਦ ਦੇ ਵਿੱਚ, ਵਰਜਿਤ ਹਦੂਦ ਆਪਾਂ ਉਹਨੂੰ ਆਉਂਦੇ ਹਾਂ ਕਿ ਜਿੱਥੇ ਆਪਾਂ ਨੰਗੇ ਸਿਰ ਜਾਂ ਬੂਟ ਪਹਿਨ ਕੇ ਗੁਰਦੁਆਰੇ ਚ ਨਹੀਂ ਜਾ ਸਕਦੇ, ਉਸ ਇਲਾਕੇ ਚ ਪੁਲਿਸ ਤੇ ਨਹੀਂ ਦਾਖਲ ਹੋਈ। ਦੂਜੀ ਗੱਲ ਇਹ ਵੀ ਤੱਤ ਸਾਹਮਣੇ ਆਉਣੇ ਚਾਹੀਦੇ ਆ, ਕਿਉਂਕਿ ਇਹਨਾਂ ਨੇ ਸ਼ਿਕਾਇਤ ਵੀ ਦੇ ਦਿੱਤੀ ਹੈ ਦਿੱਲੀ ਕਮੇਟੀ ਵਾਲਿਆਂ ਨੇ ਜੋ ਕੇਜਰੀਵਾਲ ਹੋਰਾਂ ਨੇ ਕੀਤਾ ਹੈ। ਤੋ ਗੱਲ ਇਹ ਆ ਕਿ ਕੀ ਉੱਥੇ, ਕਿਉਂਕਿ ਇੱਕ ਮੈਂ ਦੇਖਿਆ ਕੱਲ ਮੈਨੂੰ ਕੋਈ ਮੇਰਾ ਫਰੈਂਡ ਦੱਸ ਰਿਹਾ ਸੀ ਦਿੱਲੀ ਪੁਲਿਸ ਦੇ ਵਿੱਚ ਆ, ਤਾਂ ਹਾਲਾਂਕਿ ਮੈਂ ਪੁਲਿਸ ਵਾਲੇ ਦਾ ਯਕੀਨ ਨਹੀਂ ਕਰਦਾ, ਪੁਲਿਸ ਹਮੇਸ਼ਾ ਪੁਲਿਸ ਨੂੰ ਡਿਫੈਂਡ ਕਰਦੀ ਹੁੰਦੀ ਆ, ਤਾਂ ਉਸਨੇ ਕਿਹਾ ਕਿ ਵੀਰੇ, ਕਿਉਂਕਿ ਸਾਡੇ ਕੋਲ ਪੜ੍ਹ ਕੇ ਗਿਆ ਹੈ, ਇੰਟਰਸਟਿੰਗ ਗੱਲ ਤੁਹਾਨੂੰ ਦੱਸਦਾ ਹੈ, ਦਿੱਲੀ ਦਾ ਬੇਸਿਕਲੀ ਯੂਪੀ ਦਾ, ਉਹਦੇ ਫਾਦਰ ਵੀ ਪੁਲਿਸ ਦੇ ਬਹੁਤ ਤਕੜੇ ਆਫਿਸਰ ਸੀ, ਤੇ ਉਹ ਸਾਡੇ ਕੋਲ ਪੜ੍ਹ ਕੇ ਗਿਆ ਛਾਪਿਆਂ ਵਾਲੀ, ਸਾਡੇ ਨਾਲ ਹੀ ਰਿਹਾ, ਪੰਜਾਬੀ ਆ ਉਹ ਇੱਕ ਤਰ੍ਹਾਂ ਨਾਲ। ਤਾਂ ਉਹ ਕਹਿੰਦਾ ਵੀਰੇ ਮੈਂ ਇੱਕ ਗੱਲ ਤੁਹਾਨੂੰ ਦੱਸਦਾ, ਕਹਿੰਦਾ ਉੱਥੇ ਇਹਨਾਂ ਨੇ ਇੱਕ ਤਰ੍ਹਾਂ ਨਾਲ ਆਪਦਾ ਸਟੇਜ ਹੀ ਲਾ ਲਿਆ, ਇੱਕ ਨੇ ਬੰਦੇ ਨੇ ਤੇ ਭਾਸ਼ਣ ਸ਼ੁਰੂ ਕਰਤਾ ਸੀ ਉੱਥੇ, ਤੇ ਸੰਗਤ ਨੇ ਵੀ ਖੜੇ ਪੈਰ ਵਿਰੋਧ ਕੀਤਾ ਕਿ ਬਾਈ ਇਸ ਤਰ੍ਹਾਂ ਗੁਰਦੁਆਰਿਆਂ ਦੇ ਵਿੱਚ ਅਸੀਂ ਨਹੀਂ ਇਹ ਕਰਨ ਦਿੰਦੇ, ਠੀਕ ਹੈ ਤੁਸੀਂ ਲੰਗਰ ਪਾਣੀ ਛਕੋ ਜੋ ਸਾਡੀ ਰਵਾਇਤ ਆ, ਜੋ ਸਾਡੀ ਮਰਿਆਦਾ ਆ, ਬਟ ਅਸੀਂ ਇਹ ਚੀਜ਼ ਦੀ ਇਜਾਜ਼ਤ ਨਹੀਂ ਦਿੰਦੇ।
1: ਬਿਲਕੁਲ
0: ਇਹ ਵੀ ਗੱਲ ਸੋਹਣੀ ਹੋਈ ਆ, ਸੰਗਤ ਨੇ ਹੀ ਮਨਾ ਕੀਤਾ ਜੀ।
1: ਬਿਲਕੁਲ ਅੱਛਾ, ਮੌਸਮ ਸਾਡਾ ਵੀ ਇੱਥੇ ਠੰਡਾ ਹੋਇਆ ਪਿਆ ਜੀ, ਸਨੋਬਾਰ ਪੈ ਗਈ ਹੈ ਥੋੜੀ ਜਿਹੀ, ਤੇ ਕਹਿੰਦੇ ਮੌਸਮ ਜਲੇਬੀਆਂ ਦਾ ਹੈਗਾ, ਤੇ ਜਲੇਬੀਆਂ ਦਾ ਜਿਹੜਾ ਟਰੱਕ ਲੱਗਿਆ ਹੋਇਆ 834 ਕਾਰਨਰ ਸਟੋਨ ਬੁਲੇਵਾਰਡ ਤੇ, ਦੇਸੀ ਘਿਓ ਨੇ ਜਲੇਬੀਆਂ, ਤੇ ਨਾਲ ਕਹਿੰਦੇ ਰਬੜੀ ਜ਼ਰੂਰ ਲੈ ਕੇ ਉਹ ਟੇਪਸਰਾਂ ਦਾ, ਵੈਸੇ 2 ਵਾਰੀ ਆ ਗਿਆ ਮੈਂ ਭੁੱਲ ਗਿਆ ਪਹਿਲਾਂ ਦੱਸਣਾ, ਤੇ ਹੁਣ ਦੂਰ ਆ ਮੈਂ ਤਾਂ ਜਾ ਨਹੀਂ ਸਕਦਾ, ਤੇ ਜਲੇਬੀਆਂ ਲੈ ਆਇਓ ਬਾਪੂ ਦੀਆਂ ਜਲੇਬੀਆਂ, ਦਾ ਟਰੱਕ ਲੱਗਿਆ ਹੋਇਆ ਕਾਰਨਰ ਸਟੋਨ ਚ। ਤੇ ਅੱਛਾ ਮਿੰਟਵੀਰ, ਦਿੱਲੀ ਵਾਲੇ ਜਿਹੜੇ ਚੰਡੀਗੜ੍ਹ ਚ ਪ੍ਰਾਹੁਣੇ ਆਏ ਹੋਏ ਸੀਗੇ, ਉਹਨਾਂ ਦਾ ਕੀ ਹਾਲ ਹੈ?
0: ਬਸ ਤੁਸੀਂ ਜਲੇਬੀਆਂ ਦੀ ਗੱਲ ਕੀਤੀ ਆ ਕਿ ਕਿਹੜੇ ਯਾਰ ਤੋਂ ਜਲੇਬੀਆਂ ਖਾਂਦੀ ਨੀ, ਹੁਣ ਬੜਾ ਮਿੱਠਾ ਬੋਲਦੀ, ਤੇ ਆਪਾਂ ਨਾਲ ਉਹ ਵੀ ਕਹਿ ਦਿੰਦੇ ਕਿ ਜਲੇਬੀਆਂ ਦੇ ਨਾਲ ਲੱਡੂ, ਤੇ ਲੱਡੂ ਮੁੱਕ ਗਏ ਯਾਰਾਂ ਨੇ, ਟੁੱਟ ਗਏ ਤੇ ਕੱਚੀ ਯਾਰੀ ਮਿੱਤਰਾਂ ਦੀ। ਤੇ ਬਈ ਹੁਣ ਐ ਹੁੰਦਾ, ਦੇਖੋ ਖਬਰਾਂ ਹੀ ਆ ਰਹੀਆਂ ਨੇ, ਤੁਸੀਂ ਵੇਖਿਆ ਹੋਣਾ ED ਨੇ, CBI ਨੇ ਗਾਹ ਪਾਤਾ, ਔਰ ਪਹਿਲਾ ਮੌਕਾ ਹੋਏਗਾ ਜਦ ਤੁਸੀਂ ਆਪਣੀ ਜ਼ਿੰਦਗੀ ਚ ਵੇਖਿਆ ਹੋਏਗਾ ਕਿ ਪੰਜਾਬੀਆਂ ਨੇ CBI ਦੀ ਗੱਡੀ ਤੇ ਫੁੱਲ ਵਰਸਾ ਦਿੱਤੇ, ਬਹਾਰੋ ਫੁੱਲ ਵਰਸਾਓ ਕਿ ਮੇਰਾ ਮਹਿਬੂਬ ਆਇਆ ਹੈ। ਮਤਲਬ ਤੇ ਕੁਛ ਤੇ ਉਹ ਬੜਾ ਇੱਕ ਮਕਬੂਲ ਸ਼ੇਰ ਬੋਲ ਰਹੇ ਸਨ ਕਿ ਬੜੀ ਦੇਰ ਕਰਦੀ ਮਿਹਰਬਾਨ ਤੇ ਆ, ਤੇ ਪਹਿਲਾਂ ਤੁਹਾਨੂੰ ਕਦੋਂ ਤੇ ਬੁਲਾ ਰਹੇ ਸੀ ਕਿ ਸਾਨੂੰ ਤੇ ਲੁੱਟ ਕੇ ਲੈ ਗਏ ਜੀ, ਆਓ ਆਓ। ਤੋ ਗੱਲ ਇਹ ਆ ਕਿ ਬਹੁਤ

0: ਇੰਟਰਸਟਿੰਗ ਚੀਜ਼ਾਂ ਵਾਪਰੀਆਂ ਨੇ ਕਿ ਗੱਡੀ ਤੇ ਫੁੱਲ ਸੁੱਟਣ ਵਾਲਿਆਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ।
1: ਜੀ
0: ਤਾਂ ਤੁਸੀਂ ਦੇਖੋ, ਔਰ ਸਭ ਤੋਂ ਇੰਟਰਸਟਿੰਗ ਚੀਜ਼ ਤੁਹਾਨੂੰ ਦੱਸਾਂ ਕਿ ਕਿਸ ਨੀਚਤਾ ਤੇ ਉਤਰ ਆਉਂਦੇ ਨੇ ਇਹ ਲੋਕ ਕਿ ਮੇਰੀਆਂ ਪੋਸਟਾਂ ਨੂੰ ਰਿਸਟ੍ਰਿਕਟਡ ਕਰਵਾ ਦਿੱਤੀ ਹੈ।
1: ਮੈਂ ਦੇਖ ਰਿਹਾ ਸੀ, ਮੈਂ ਤੁਹਾਡੇ ਗੱਲ ਕਰਨੀ ਚਾਹੁੰਦਾ ਸੀ। ਧੰਨਵਾਦ ਹੈ ਤੁਹਾਡਾ। ਦੋ ਚਾਰ ਪੱਤਰਕਾਰੀ ਹੋਰ ਆ ਮੇਰੇ ਖਿਆਲ ਜਿਹੜੇ ਖੁੱਲ ਕੇ ਗੱਲ ਕਰ ਰਹੇ ਆ ਪੰਜਾਬ ਦੀ, ਨਹੀਂ ਤਾਂ ਜਿਹੜੇ ਮਹਾਰਾਥੀ ਬੈਠੇ ਸੀ ਨਾ ਵੱਡੇ ਵੱਡੇ ਆਪਣੇ ਆਪ ਨੂੰ ਕਹਾਉਣ ਵਾਲੇ, ਸਭ ਉਹ ਤਾਂ ਸੁਸਰੀ ਵਾਂਗੂ ਸੁੱਤੇ ਪਏ ਆ।
0: ਬਿਲਕੁਲ ਜੀ, ਅਸੀਂ ਲੜੇ ਇਹਨਾਂ ਨਾਲ, ਅਸੀਂ ਸਾਨੂੰ ਮਾਣ ਰਹੇਗਾ ਇਸ ਗੱਲ ਦਾ ਕਿ ਬਾਹਰੋਂ ਆਏ ਜਿਹੜੇ ਇਹ ਮਾਡਰਨ ਅਬਦਾਲੀ ਆ, ਅਸੀਂ ਇਹਨਾਂ ਦੇ ਨਾਲ ਇੱਥੇ 5 ਸਾਲ ਖੜ ਕੇ ਲੜੇ ਆ। ਅਸੀਂ ਕਿਤੇ ਨਹੀਂ ਗਏ। ਮੈਂ ਤੇ ਤੁਸੀਂ ਦੇਖੋ ਮੇਰੇ ਮਾਮਲੇ ਵੀ ਦਰਜ ਹੋਏ ਆ, ਪਰ ਮੈਂ ਕਦੇ ਫੋਨ ਵੀ ਨਹੀਂ ਬੰਦ ਕੀਤਾ। ਮੈਂ ਕਿਹਾ ਤੁਸੀਂ ਜਿੱਥੇ ਮਰਜ਼ੀ ਆ ਜਾਓ, ਹੁਣ ਵੀ ਮੇਰੇ ਮਗਰ ਪਿਛਲੇ 3-4 ਦਿਨ ਤੋਂ CID ਫਲਾਂ ਟਮਕਾ ਪਤਾ ਨੀ ਕਿਆ ਕਿਆ ਲਾ ਰੱਖੀ ਹੈ ਇਹਨਾਂ ਨੇ। ਮੈਂ ਕਿਹਾ ਚਲੋ ਬਈ ਠੀਕ ਆ, ਜੋ ਵੀ ਆ। ਬਟ ਹੋਇਆ ਕੀ ਆ ਕਿ ਬੜੀਆਂ ਇਤਿਹਾਸਕ ਚੀਜ਼ਾਂ ਜਿਹੜੀਆਂ ਵਾਪਰ ਰਹੀਆਂ ਨੇ ਕਿ ਉਹ ਤੋਂ ਬਾਅਦ ਉਹ ਬੰਦੇ ਛੱਡੇ ਵੀ ਇਹਨਾਂ ਨੇ ਜਿਹੜੇ ਡਿਟੇਨ ਕੀਤੇ ਫੁੱਲ ਸੁੱਟਣ ਵਾਲੇ, ਕਿਉਂਕਿ ਵਾਰਸ ਪੰਜਾਬ ਦੇ ਕਾਰਕੁਨ ਸਨ। ਫਿਰ ਇਹ ਤੋਂ ਇਲਾਵਾ ਥਾਣੇਦਾਰ ਸੀ, ਉਹਨੂੰ ਸਸਪੈਂਡ ਕਰ ਦਿੱਤਾ, ਉਹ ਜਿਹੜਾ ਭਵਾਨੀਗੜ੍ਹ ਵਾਲਾ ਸੀ। ਅੱਛਾ, ਮੁੱਖ ਮੰਤਰੀ ਏਡਾ ਬੇਵਕੂਫ ਆ, ਕਹਿੰਦਾ ਜੀ ਕਿ ਇਹਨਾਂ ਨੂੰ ਮਿਲਿਆ ਕੁਛ ਨੀ, ਸਾਨੂੰ ਕਲੀਨ ਚਿੱਟ ਦੇ ਗਏ ਉਲਟਾ। ਉਹਨਾਂ ਨੇ ਕੀ ਕਰਿਆ, ਉਹ ਵੀ ਬੜੇ ਭੈੜੇ ਨੇ ਪੱਟੂ, ਉਹਨਾਂ ਨੇ ਜਾ ਕੇ ਰਾਜਵੀਰ ਘੁੰਮਣ ਦੇ ਗੇਟ ਅੱਗੇ ਨੋਟਿਸ ਚਿਪਕਾ ਤੇ ਕਿ ਕਲੀਨ ਚਿੱਟ ਨੀ, ਅਸੀਂ ਤੇ ਨੋਟਿਸ ਦੇ ਰਹੇ ਹਾਂ। ਮੁੱਖ ਮੰਤਰੀ ਦੇਖੋ, ਮੁੱਖ ਮੰਤਰੀ ਹੋ ਕੇ ਇਹੋ ਜਿਹਾ ਬਿਆਨ ਦੇਵੇ ਤੇ ਸਾਡੇ ਵਰਗਾ ਬੇਵਕੂਫ ਸ਼ਬਦ ਉਹਦੇ ਵਾਸਤੇ ਇਸਤੇਮਾਲ ਕਰੇ, ਕਿੱਡੀ ਗੱਲ ਗਲਤ ਹੈ, ਕਿੱਡੀ। ਮੈਂ ਖੁਦ ਨੂੰ ਕਹਿੰਦਾ ਕਿ ਅਸੀਂ ਗਲਤ ਆ, ਪਰ ਕਿਉਂਕਿ ਮੁੱਖ ਮੰਤਰੀ ਕਰਦੇ ਨੇ ਇੱਦਾਂ ਦੀਆਂ ਗੱਲਾਂ, ਸਾਨੂੰ ਕਹਿਣਾ ਪੈਂਦਾ ਕਿ ਕਦੇ BMW ਦਾ ਕਾਰਖਾਨਾ ਆ ਜਾਊਗਾ, ਕਦੇ ਗੋਲਡੀ ਬਰਾੜ ਫੜ ਲਿਆ, ਕਦੇ ਕੁਛ ਕਦੇ ਕੁਛ। ਸੋ ਵਾਹੀਆਤ ਗੱਲਾਂ ਤੋਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇੱਥੇ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਕਿ ਮੇਰਾ ਦੋਸਤ ਜਿਹੜਾ ਕਿ ਚੰਡੀਗੜ੍ਹ ਰਹਿੰਦਾ ਹੈ, ਉਹ ਕਹਿੰਦਾ ਵੀ ਕਮਾਲ ਇਹ ਹੋਈ ਕਿ ਜਦੋਂ ਛਾਪੇ ਵੱਜਣੇ ਸਟਾਰਟ ਹੋਏ, ਕੋਠੀਆਂ ਵਾਲਾ ਰੌਲਾ ਨੀ ਸੀ ਪੈਂਦਾ ਕਿ ਬਈ ਕੋਠੀਆਂ ਚ ਰਹਿੰਦੇ ਨੇ ਬਾਹਰੀ ਲੋਕ, ਤੇਰੀ ਫੀਅਟ ਤੇ ਜੇਠ ਨਜ਼ਾਰੇ ਲੈਂਦਾ, ਤੁਸੀਂ ਉਹ ਸ਼ਿੰਦੇ ਦਾ ਗਾਣਾ ਸੁਣਿਆ ਹੋਣਾ। ਉਹ ਗੱਲ ਆ ਕਿ ਬਈ ਕਹਿੰਦੇ ਕਿ ਕਮਾਲ ਇਹ ਹੋਈ ਕਿ ਰਾਤੋ ਰਾਤ ਇੱਥੋਂ ਨਸਣੇ ਸਟਾਰਟ ਹੋ ਗਏ, ਤੇ ਇੱਕ ਤੇ ਇੰਨਾ ਕਾਲਾ ਸੀ, ਕਹਿੰਦੇ ਕਿ ਉਹਦਾ ਜਿਹੜਾ ਲੈਪਟੋਪ ਟੋਪ ਸੀ ਨਾ, ਜਿਹੜਾ ਸਮਾਨ ਹੁੰਦਾ ਹੈ
1: ਉਹ ਵੀ ਛੱਡ ਗਿਆ।
0: ਉਹ ਨਹੀਂ, ਉਹਦੇ ਕੋਲ ਬੈਗ ਬੂਗ ਹੈ ਨੀ ਸੀ, ਬੋਰੇ ਚ ਪਾ ਲਿਆ ਉਹਨੇ। ਆ ਜਿਹੜੇ ਗੱਟੇ ਜੇ ਹੁੰਦੇ ਆ, ਗੱਟੇ ਹੁੰਦੇ ਆ, ਕਹਿੰਦਾ ਭਰ ਕੇ ਤੇ ਉਹਨੇ ਰੱਖਿਆ ਕਾਰ ਦੇ ਵਿੱਚ, ਧੂ ਕੇ ਉਹਨੇ ਕਾਰ ਖਿੱਚਤੀ। ਮਤਲਬ ਕਿ ਇਸ ਤਰ੍ਹਾਂ ਦੇ ਹਾਲਾਤ ਬਣੇ। ਮਜ਼ਾ ਵੀ ਆ ਰਿਹਾ, ਪਰ ਸਾਨੂੰ ਅਫਸੋਸ ਵੀ ਹੋ ਰਿਹਾ ਕਿ ਦੇਖੋ ਸਾਡੀ ਪ੍ਰੋਪਰਟੀ, ਸਾਡਾ ਕਹਿ ਲਓ ਧਨ, ਸਾਡਾ ਬਹੁਤ ਕੁਛ ਜਿਹੜਾ ਸੀਗਾ ਉਹਦਾ ਨੁਕਸਾਨ ਹੋਇਆ। ਤੁਸੀਂ ਲੁਧਿਆਣੇ ਵਾਲੇ ਟੈਂਡਰ ਦੇਖ ਲਓ, ਹੁਣ ਇਹਨਾਂ ਦੇ ਆਪਣੇ ਕੌਂਸਲਰ ਨੇ ਕੱਲ ਕਿੰਨੇ ਭੇਤ ਖੋਲੇ ਆ,
1: ਕਿੰਨੇ
0: ਧੱਕੇ ਨਾਲ। ਹਾਂਜੀ, ਦਿੱਲੀ ਦੀ ਇੱਕ ਕੰਪਨੀ ਨੂੰ, ਦਿੱਲੀ ਦੀ ਫਰਮ ਨੂੰ ਧੱਕੇ ਨਾਲ ਹੀ ਦਵਾਈ ਜਾਂਦੇ ਆ। ਸੋ ਬਹੁਤ ਕੁਛ ਹੋਇਆ, ਪਰ ਇਹ ਇਤਿਹਾਸ ਇਹਨਾਂ ਨੂੰ ਮਾਫ਼ ਨਹੀਂ ਕਰੇਗਾ। ਮੈਂ ਨਾਂ ਲੈ ਕੇ ਕਹਿਣਾ, ਚਾਹੇ ਬਲਤੇਜ ਪੰਨੂ ਨੇ ਤੇ ਚਾਹੇ ਭਗਵੰਤ ਮਾਨ ਨੇ, ਇਹਨਾਂ ਨੂੰ ਇਤਿਹਾਸ ਕਦੇ ਮਾਫ਼ ਨਹੀਂ ਕਰੇਗਾ ਕਿ ਜੋ ਇਹਨਾਂ ਨੇ ਕੀਤਾ ਠੀਕ ਆ। ਅਗਲੇ ਵੀ ਜਿਹੜੇ ਬੀਤ ਕੇ ਗਏ ਨੇ, ਹੋ ਕੇ ਗਏ ਨੇ, ਆਪਾਂ ਇਹ ਨਹੀਂ ਕਹਿ ਸਕਦੇ ਕੋਈ 100% ਸ਼ੁੱਧ ਸਨ। 24 ਕੈਰਟ ਸੋਨਾ ਸੀ ਉਹਨਾਂ ਚ ਵੀ ਖੋਟਾਂ ਹੋਣਗੀਆਂ, ਉਹਨਾਂ ਨੇ ਵੀ ਅਜਿਹੇ ਕੰਮ ਕੀਤੇ ਹੋਣਗੇ, ਪਰੰਤੂ ਜੋ ਇਹਨਾਂ ਨੇ ਕੀਤਾ ਹੈ, ਜੋ ਗੁਲ ਇਹਨਾਂ ਨੇ ਖਿਲਾਏ ਨੇ, ਤੇ ਜਿਹੜੇ ਕੁਛ ਆਪਣੇ ਪੰਜਾਬੀ ਪਹਿਰੇਦਾਰ ਉਹ ਕਹਿ ਲਓ ਇਹਨਾਂ ਦੇ ਨਾਲ ਰਲ ਗਏ, ਇਤਿਹਾਸ ਇਹਨਾਂ ਨੂੰ ਕਦੇ
1: ਆਪਣੇ ਮਿੱਤਰਾਂ ਤੇ ਹੀ ਹੁੰਦਾ ਕਿ ਜਿਹੜਾ ਅਸੀਂ ਇੰਨਾ ਇੰਨੇ ਸਮਝਦੇ ਸੀ ਵੀ ਯਾਰ ਇਹ ਕੁਛ ਕਰਨਗੇ, ਬਹੁਤ ਤਕਲੀਫ਼ ਹੁੰਦੀ ਆ ਮਨ ਨੂੰ। ਖੈਰ, ਕੈਪਟਨ ਪ੍ਰਗਟ ਸਿੰਘ ਨੇ ਵਰਦੇ ਮੀਂਹ ਚ ਸੰਭਾਲ ਲਈ ਜੀ ਕਪਤਾਨੀ।
0: ਹਾਂਜੀ, ਦੇਖੋ ਗੱਲ ਇਹ ਆ ਕਿ ਪ੍ਰਗਟ ਸਿੰਘ ਇੰਡੀਆ ਦੀ 2 ਵਾਰ ਓਲੰਪਿਕ ਦੇ ਵਿੱਚ ਕਪਤਾਨੀ ਕਰ ਚੁੱਕੇ ਆ। ਡੀਸੈਂਟ ਆਦਮੀ ਨੇ
1: ਜੀ,
0: ਤੇ ਬੜੇ ਡਾਊਨ ਟੂ ਅਰਥ ਨੇ। ਜੇ ਤੁਸੀਂ ਇਹਨਾਂ ਨੂੰ ਕਦੇ ਇਤਫਾਕਨ ਮਿਲੋਗੇ, ਤੁਹਾਨੂੰ ਅਹਿਸਾਸ ਨਹੀਂ ਹੋਏਗਾ ਕਿ ਤੁਸੀਂ ਕਿਸੇ ਲੀਡਰ ਨਾਲ ਬੈਠੋ
1: ਜੀ।
0: ਤੇ ਆਪਣੇ ਪੰਜਾਬੀਆਂ ਦੇ ਪ੍ਰਾਈਡ ਨੇ, ਕਿਉਂਕਿ ਜਦੋਂ ਹਾਕੀ ਚ ਇੰਡੀਆ ਦਾ ਡਾਊਨਫਾਲ ਆ ਗਿਆ ਸੀਗਾ, MP ਸਿੰਘ ਇਹ ਤੇ ਜਗਵੀਰ ਸਿੰਘ ਇਹ 3 ਬੰਦੇ ਸੀ ਜਿਨ੍ਹਾਂ ਨੇ ਇੰਡੀਆ ਨੂੰ ਰੀਪ੍ਰਜੈਂਟ ਕੀਤਾ ਬਤੌਰ ਸਿੱਖਾਂ ਦੇ ਤੌਰ ਤੇ, ਪੰਜਾਬੀਆਂ ਦੇ ਤੌਰ ਤੇ, ਠੀਕ ਹੈ ਜੀ। ਤੋਂ ਕਹਿਣ ਦਾ ਮਤਲਬ ਇਹ ਆ ਕਿ ਇਹ ਇੱਕ ਮੋਟੀ ਮੋਟੀ ਭੂਮਿਕਾ ਹੈ। ਤੇ ਉਸ ਤੋਂ ਬਾਅਦ ਬੰਦਾ SP ਵੀ ਰਿਹਾ, ਪੰਜਾਬ ਪੁਲਿਸ ਚ ਸਪੋਰਟਸ ਦਾ ਡਾਇਰੈਕਟਰ ਵੀ ਰਿਹਾ, ਉਸ

0: ਬਾਅਦ ਐਮਐਲਏ ਤੇ ਅਨਬੀਟਨ ਆ ਦੋ ਮੁੱਖ ਮੰਤਰੀ ਨਾਲ ਪਹਿਲਾਂ ਆਟਾ ਲਾ ਕੇ ਉਹਨਾਂ ਨੂੰ ਖਤਮ ਕਰ ਚੁੱਕਾ ਹੈ, ਇੱਕ ਕੈਪਟਨ ਤੇ ਦੂਜਾ ਪ੍ਰਕਾਸ਼ ਸਿੰਘ ਬਾਦਲ, ਉਹ ਦੋਨੇ ਹੀ ਖਤਮ ਹੋ ਗਏ ਜਿੱਥੇ ਪ੍ਰਗਟ ਸਿੰਘ ਨੇ ਆਡਾ ਲਾਇਆ। ਤੋਂ ਖੈਰ ਹੁਣ ਇਹ ਪ੍ਰੈਜ਼ੀਡੈਂਟ ਬਣ ਗਏ ਨੇ ਕਾਂਗਰਸ ਦੇ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ। ਕੱਲ ਜਿਹੜਾ ਇਕੱਠ ਹੋਇਆ ਇਹਨਾਂ ਨੂੰ ਜਦੋਂ ਕਹਿ ਲਓ ਕਿ ਗੱਦੀ ਸੰਭਾਲਣ ਦਾ ਮੌਕਾ ਬਣਿਆ ਤਾਂ ਉਸ ਵੇਲੇ ਰਾਜਾ ਵੜਿੰਗ ਬੋਲਿਆ। ਉਹ ਰਾਜਾ ਵੜਿੰਗ ਨਾਲ ਮੈਂ ਕਹਿੰਦਾ ਕਾਂਗਰਸੀਆਂ ਨੇ ਘੱਟੋ ਘੱਟ ਜਸਟਿਸ ਨਹੀਂ ਕੀਤਾ, ਵੈਸੇ ਤੇ ਰਾਜਾ ਵੜਿੰਗ ਨੇ ਖੁਦ ਆਪਣੇ ਆਪ ਨਾਲ ਵੀ ਜਸਟਿਸ ਨਹੀਂ ਕੀਤਾ। ਜਿਸ ਤਰ੍ਹਾਂ ਉਹ ਕੱਲ ਬੰਦਾ ਬੋਲਿਆ ਕਿ ਮੈਂ ਤਾਂ ਖੁਦ ਮੰਨ ਗਿਆ ਕਿ ਮੈਂ ਹਾਰ ਗਿਆ ਯਾਰ, ਤੇ ਨਾਲ ਇਹ ਕਿਹਾ ਕਿ ਸਚਿਨ ਪਾਇਲਟ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਹੈ ਭਾਵੇਂ ਮੇਰੀ ਟਿਕਟ ਕੱਟ ਦੇਣ ਪਰ ਮੈਂ ਰਾਹੁਲ ਗਾਂਧੀ ਦਾ ਸਿਪਾਹੀ ਹਾਂ। ਪ੍ਰਗਟ ਸਿੰਘ ਨੂੰ ਕਿਹਾ ਕਿ ਜੀ ਤੁਹਾਨੂੰ ਕੋਈ ਵਿਚੋਲਾ ਪਾਉਣ ਦੀ ਵਿੱਚ ਲੋੜ ਨਹੀਂ, ਜਿੱਥੇ ਲੋੜ ਹੈ ਨਾ ਰਾਜਾ ਵੜਿੰਗ ਤੁਹਾਡੇ ਨਾਲ ਖਲੋਵੇਗਾ। ਇਹ ਗੱਲਾਂ ਬਹੁਤ ਲਾ ਕੇ ਕੀਤੀਆਂ ਰਾਜਾ ਵੜਿੰਗ ਬੰਦਿਆਂ ਨੂੰ ਜਿਹੜੇ ਉੱਥੇ ਮੌਜੂਦ, ਕੁਛ ਉੱਥੇ ਮੌਜੂਦ ਸਨ। ਰਾਜਾ ਵੜਿੰਗ ਨੂੰ ਆਪਾਂ ਕਮਲਾ ਰਮਲਾ ਗਿਣਦੇ ਹਾਂ ਕਿ ਯਾਰ ਇਹ ਕਮਲਾ ਰਮਲਾ ਜਿਹਾ ਲੀਡਰ ਹੈ, ਕਦੇ ਵੀ ਮਚਿਓਰ ਨਹੀਂ ਹੋ ਸਕਦਾ, ਪਰ ਕੱਲ ਨੂੰ ਆਪਦੇ ਦਿਲ ਦੇ ਨਾ ਜਜ਼ਬਾਤ ਉੱਥੇ ਰੋ ਰਿਹਾ ਸੀਗਾ। ਤੋ ਖੈਰ ਪਿੱਛੇ ਜਾ ਕੇ ਬੈਠ ਜਾਣਾ ਕਾਂਗਰਸ ਦੇ ਵਰਕਰਾਂ ਚ, ਵਾਰ ਵਾਰ ਸਟੇਜ ਤੇ ਅਨਾਊਂਸ ਹੋ ਰਿਹਾ ਸੀ ਕਿ ਰਾਜਾ ਵੜਿੰਗ ਅਗਲੀ ਕਤਾਰ ਚ ਆ ਜਾਣ, ਉਹ ਨਹੀਂ ਆਇਆ। ਪਰ ਉਸਨੇ ਜਿਹੜੀ ਗੱਲ ਇਹ ਕਹੀ ਉਹ ਵਾਕਿਆ ਮਨ ਜਿੱਤਣ ਵਾਲੀ ਆ ਕਿ ਮੈਂ ਰਾਹੁਲ ਗਾਂਧੀ ਦਾ ਸਿਪਾਹੀ ਹਾਂ, ਯਾਨੀ ਕਾਂਗਰਸ ਦਾ ਸਿਪਾਹੀ ਹਾਂ, ਤੇ ਤੁਸੀਂ ਜਿੱਥੇ ਮੈਨੂੰ ਆਵਾਜ਼ ਮਾਰੋਗੇ ਮੈਂ ਖਲੋਵਾਂਗਾ। ਇਹ ਮੇਰੇ ਖਿਆਲ ਦੇ ਨਾਲ ਕਈਆਂ ਦੂਜਿਆਂ ਨੂੰ ਜਿਹੜੇ ਕਿ ਮੈਂ ਨਾਂ ਵੀ ਲੈ ਦਿੰਦਾ ਚੰਨੀ ਵਰਗੇ, ਇਹਨਾਂ ਲੀਡਰਾਂ ਨੂੰ ਵੀ ਕਿਤੇ ਨਾ ਕਿਤੇ ਇਸ ਚੀਜ਼ ਤੋਂ ਸਬਕ ਲੈਣ ਦੀ ਲੋੜ ਆ ਕਿ ਪਾਰਟੀ ਵੱਡੀ ਹੁੰਦੀ ਆ, ਵਿਚਾਰਧਾਰਾ ਵੱਡੀ ਹੁੰਦੀ।
1: ਅੱਛਾ, ਇੱਕ ਹੋਰ ਥਾਣੇਦਾਰ ਦਾ ਕਤਲ ਹੋ ਗਿਆ ਜੀ।
0: ਆ ਦੇਖੋ ਜਿਹੜਾ ਹੀ ਥਾਣੇਦਾਰਾਂ ਦਾ ਮਰਨ ਦਾ ਸਿਲਸਿਲਾ ਹੈ ਨਾ, ਇਹ ਤਾਂ ਡਰਾਵਣਾ। ਅੰਮ੍ਰਿਤਸਰ ਦੇ ਵਿੱਚ ਤੇ ਖਾਸ ਤੌਰ ਤੇ ਰੂਰਲ ਇਲਾਕਾ ਹੈ ਜਾਂ ਤਰਨ ਤਾਰਨ ਇਲਾਕਾ ਆ, ਇਹਦੇ ਵਿੱਚ ਤੇ ਲੋਕ ਨਾ ਉੱਥੇ ਜਿਹੜੇ ਪੰਜਾਬ ਦੇ ਆਪਾਂ ਜੰਮੇ ਜਾਏ ਕਹਿ ਲਓ ਪੰਜਾਬ ਪੁਲਿਸ ਦੇ ਵਿੱਚ ਨੇ, ਸਰਵਿਸ ਦਿੰਦੇ ਨੇ, ਉਹਨਾਂ ਪ੍ਰਤੀ ਲੋਕ ਬਹੁਤ ਹੀ ਚਿੰਤਤ ਰਹਿੰਦੇ ਨੇ, ਖਾਸ ਤੌਰ ਤੇ ਉਹਨਾਂ ਦੇ ਘਰ ਦੇ। ਕਿਉਂਕਿ ਦੇਖੋ ਡਿਊਟੀ ਫਿਨਿਸ਼ ਕਰਨ ਤੋਂ ਬਾਅਦ ਬੰਦਾ ਇੱਕ ਆਮ ਬੰਦਾ ਹੀ ਹੁੰਦਾ ਹੈ ਨਾ ਜੀ, ਤਾਂ ਨਸ਼ਹਿਰਾ ਪੰਨੂਆ ਚ ਕਤਲ ਹੋ ਗਿਆ। ਨਸ਼ਹਿਰਾ ਪੰਨੂਆ ਤੁਹਾਨੂੰ ਪਤਾ ਹੀ ਆ, ਪੰਨੂ ਬਹੁਤੇ ਉੱਥੋਂ ਆਉਂਦੇ ਨੇ ਉਸ ਇਲਾਕੇ ਚੋਂ, ਇਹ ਜਿਹੜੇ ਪਿੰਡ ਆ। ਤੋ ਗੱਲ ਇਹ ਆ ਕਿ ਨਸ਼ਹਿਰਾ ਪੰਨੂਆ ਦੇ ਵਿੱਚ ਮੱਥਾ ਟੇਕ ਕੇ, ਹੁਣ ਤੁਸੀਂ ਇਹ ਵੀ ਦੇਖੋ ਕਿ ਜਿਹੜਾ ਪੁਲਿਸ ਵਾਲਾ ਮੱਥਾ ਟੇਕ ਕੇ ਗੁਰਦੁਆਰੇ ਤੋਂ ਗੁਰੂ ਘਰ ਤੋਂ ਜਾ ਰਿਹਾ ਹੈ, ਉਹ ਕੀ ਕਰਦਾ ਹੋਏਗਾ। ਤਾਂ ਗੁਰੂ ਵੈਸੇ ਵੀ ਮੈਨੂੰ ਲੱਗਦਾ ਬਹੁਤ ਵੱਡਾ ਪਾਪ ਹੈ, ਬਹੁਤ ਵੱਡਾ ਗੁਨਾਹ ਹੈ ਕਿ ਜਿਹੜਾ ਬੰਦਾ ਨਤਮਸਤਕ ਹੋ ਕੇ ਆ ਰਿਹਾ ਹੋਵੇ, ਸ਼ਾਇਦ ਹੋ ਸਕੇ ਤਾਂ ਉਹਨੇ ਗਲਤੀਆਂ ਕੀਤੀਆਂ ਹੁਣ ਜੀਵਨ ਚ, ਤੇ ਉਹ ਪ੍ਰਮਾਤਮਾ ਕੇ ਮੱਥਾ ਰਗੜਾਇਆ ਹੋਵੇ ਕਿ ਮੈਨੂੰ ਭੁੱਲਾ ਦੇ ਦੀ ਬਖਸ਼ਿਸ਼ ਦੇ ਦੇ ਬਾਈ, ਬਖਸ਼ਿੰਦਗੀ ਦੇ ਦੇ, ਮੈਨੂੰ ਮਾਫ਼ ਕਰ ਦੇ। ਉਹ ਕਹਿਣ ਦਾ ਮਤਲਬ ਇਹ ਹੈ ਕਿ ਲੌਕਾ ਰੋਡ ਤੇ ਪਟਵਾਰਖਾਨੇ ਨੇੜੇ ਕੇਰਕੇ ਨੂੰ ਗੋਲੀਆਂ ਮਾਰੀਆਂ ਗਈਆਂ ਨੇ, ਤੇ ਇਹ ਵੀ ਵਿੱਚੋਂ ਦੀ ਗੱਲ ਆ ਰਹੀ ਆ ਕਿ ਇਹਨਾਂ ਦਾ ਇੱਕ ਨੇੜਲਾ ਮੁੰਡਾ ਜਿਹੜਾ ਹੈ ਉਹ ਵੀ ਬੀਤੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਗੈਂਗਿਜ਼ਮ ਦੇ ਨਾਲ ਜੁੜਿਆ ਰਿਹਾ ਹੈ। ਤਾਂ ਹੁਣ ਦੇਖੋ ਇੱਕ ਗੈਂਗ ਨੇ ਪੋਸਟ ਵੀ ਪਾਇਆ ਹੈ, ਤਾਂ ਆਪਾਂ ਉਹਦੀ ਪੁਸ਼ਟੀ ਨਹੀਂ ਕਰ ਸਕਦੇ, ਪਰੰਤੂ ਮਤਲਬ ਕਿ ਉਸ ਥਿਊਰੀ ਤੇ ਵੀ ਪੁਲਿਸ ਕੰਮ ਕਰ ਰਹੀ ਹੈ ਕਿ ਕੀ ਇਹ ਨਿੱਜੀ ਰੰਜਿਸ਼ ਆ, ਕਿਉਂਕਿ ਇਹਦਾ ਭਤੀਜਾ ਸ਼ਾਇਦ ਗੈਂਗਿਜ਼ਮ ਦੇ ਵਿੱਚ ਸੀ, ਬੀਤੇ ਦਿਨੀ ਉਹਦੀ ਮੌਤ ਵੀ ਹੋਈ ਸੀ। ਤੋਂ ਕਹਿਣ ਦਾ ਮਤਲਬ ਇਹ ਆ ਕਿ ਕੀ ਇਹ ਪਰਸਨਲ ਲਾਗਡਾਟ ਆ, ਨਿੱਜੀ ਲਾਗਡਾਟ ਆ, ਜਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਸਿਲਸਿਲਾ ਚੱਲ ਰਿਹਾ ਹੈ। ਆ ਪਿੱਛੇ ਜੇ ਹਰਜੀਤ ਸਿੰਘ ਨਾਂ ਦੇ ਏਐਸਆਈ ਨੂੰ ਮਾਰ ਦਿੱਤਾ ਸੀ ਰਾਣਾ ਮੰਡੀ ਚ, ਉਸ ਤੋਂ ਪਹਿਲਾਂ ਦੋ ਪੁਲਸੀਏ ਮਾਰ ਦਿੱਤੇ ਸੀ, ਜੋਗਾ ਸਿੰਘ ਨੂੰ ਮਾਰ ਦਿੱਤਾ ਸੀ ਥਾਣੇਦਾਰ ਨੂੰ, ਜਸਵੰਤ ਸਿੰਘ ਬਚ ਗਿਆ ਸੀਗਾ। ਆ ਪਿੱਛੇ ਜੇ ਇੱਕ ਆਰਪੀਜੀ ਦਾ ਜੀ ਆਰ ਪੀ ਦਾ ਸੀਗਾ, ਉਹ ਵੀ ਬਚ ਗਿਆ ਸੀ, ਉਹਦੀ ਬਾਂਹ ਚ ਗੋਲੀ ਵੱਜੀ ਸੀ, ਤੁਸੀਂ ਦੇਖਿਆ ਹੋਣਾ, ਭੱਜ ਕੇ ਮੋਟਰਸਾਈਕਲ ਉਹ ਲੈ ਕੇ ਤੇ ਹਸਪਤਾਲ ਵੜ ਗਿਆ ਸੀਗਾ। ਉਹ ਕਹਿਣ ਦਾ ਮਤਲਬ ਹੈ ਕਿ ਮਾਝੇ ਦੇ ਵਿੱਚ ਮੁਸਲਸਲ ਲਗਾਤਾਰ ਇਸ ਤਰ੍ਹਾਂ ਦੇ ਹਮਲੇ ਆਪਾਂ ਦੇਖ ਰਹੇ ਹਾਂ ਜੀ।
1: ਬਹੁਤ ਹੀ ਬਰੀਫ ਦੇ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲ ਸਕਦੀ ਹੈ?
0: ਹਾਂਜੀ, ਦੇਖੋ ਖਬਰਾਂ ਲੱਗੀਆਂ ਨੇ ਕਿ ਇੱਕ ਰੋਜ਼ ਦੀ ਪੈਰੋਲ ਵਾਸਤੇ ਜਗਤਾਰ ਸਿੰਘ ਹਵਾਰਾ ਜਿਹੜੇ ਨੇ ਉਹ ਸਹਿਮਤ ਹੋ ਗਏ ਨੇ। ਪਹਿਲਾਂ ਉਹਨਾਂ ਨੇ ਅਸਹਿਮਤੀ ਜਤਾਈ ਸੀ, ਪਰ ਲੀਗਲ ਟੀਮ ਦੀ ਕਿਤੇ ਨਾ ਕਿਤੇ ਰਣਨੀਤੀ ਹੈ ਕਿ ਅਜਿਹਾ ਨਾ ਕੀਤਾ ਜਾਵੇ ਤੇ ਇਸ ਨੂੰ ਪ੍ਰਵਾਨਗੀ ਦਿੱਤੀ ਜਾਵੇ ਕਿ ਇੱਕ ਰੋਜ਼ ਦੀ ਜੇ ਪੈਰੋਲ ਮਿਲਦੀ ਹੈ ਔਰ ਰਿਕਾਰਡ ਦੇ ਵਿੱਚ ਇੱਕ ਬਿਹਤਰ ਲਾਭਦਾਇਕ ਚੀਜ਼ ਹੋ ਸਕਦੀ ਹੈ। ਸੋ ਹੁਣ ਖਬਰਾਂ ਜਿਹੜੀਆਂ ਆਈਆਂ ਨੇ ਉਹ ਖਬਰਾਂ ਆਪਣੇ ਲੋਕਲ ਮੀਡੀਆ ਦੀਆਂ ਨਹੀਂ, ਦਿੱਲੀ ਤੋਂ ਛਪੀਆਂ ਖਬਰਾਂ ਨੇ, ਤਾਂ ਇਹਦਾ ਮਤਲਬ ਹੈ ਕਿ ਹੋ ਸਕਦਾ ਕਿ ਕੰਸੈਂਟ ਦੇ ਦਿੱਤਾ ਹੋਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਬਿਮਾਰ ਮਾਤਾ ਨੂੰ ਵੇਖਣ ਵਾਸਤੇ, ਮਿਲਣ ਵਾਸਤੇ ਜਗਤਾਰ ਸਿੰਘ ਹਵਾਰਾ ਕੁਝ ਘੰਟਿਆਂ ਦੀ ਪੈਰੋਲ ਤੇ ਆ ਜਾਣ।
1: ਮਿੰਟੂ ਵੀਰ ਬਹੁਤ ਬਹੁਤ ਧੰਨਵਾਦ ਜੀ, ਤੇ ਆਪਣਾ ਖਿਆਲ ਰੱਖੋ, ਰੱਬ ਰਾਖਾ।
0: ਧੰਨਵਾਦ ਜੀ।
1: ਇਸ ਅੰਜਮਿੰਟ ਗੁਰੂ ਸਰੀਆ।

0: ਤੇ ਸਪਾਂਸਰ ਸਾਡੇ ਸਿਟੀ ਕਾਰਪੇਟ ਫਲੋਰਿੰਗ ਦਾ ਕੰਮ ਕਰਦੇ ਨੇ ਪੁਰਾਣੇ ਜਾਂ ਨਵੇਂ ਘਰਾਂ ਚ ਹਾਰਡਵੁੱਡ ਕਾਰਪੇਟ ਸਰਾਮਿਕ ਟਾਇਲ ਲੈਮੀਨੇਟ ਫਲੋਰਿੰਗ ਦਾ ਕੰਮ ਕਰਵਾਉਣਾ ਤੇ ਕਾਫੀ ਵੱਡਾ ਵੇਅਰ ਹਾਊਸ ਦਾ ਸਮਾਨ ਉਹਨਾਂ ਕੋਲੇ ਹੁੰਦਾ ਜੇ ਨਾ ਹੋਵੇ ਤਾਂ ਆਰਡਰ ਕਰ ਦਿੰਦੇ ਨੇ ਤੇ 402-91-1114 ਫਿਕਸ ਆਟੋ ਕਲੀਨ ਦੇ ਮਾਈਕ ਰਹਿੰਦੇ ਤੇ ਗਵੀਰ ਗੱਲ ਕਹਿੰਦੇ ਗੱਡੀ ਐਕਸੀਡੈਂਟ ਹੋ ਗਿਆ ਡੈਮੇਜ ਹੋ ਗਈ ਰਿਪੇਅਰ ਰਿਪੇਅਰ ਕਰਾਉਣੀ ਹੈ ਸਾਰੇ ਇੰਸ਼ੋਰੈਂਸ ਕੰਪਨੀ ਨਾਲ ਆਪੇ ਡੀਲ ਕਰਦੇ ਆ ਤੇ ਕਿਤੇ ਕੰਮ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਆ ਤੇ 403-7888 ਉਹਨਾਂ ਦਾ ਨੰਬਰ ਹੈ 403-273-8889 ਨਾਰਥ ਈਸਟ ਆਟੋਮੋਟਿਵ ਸਰਵਿਸਿਜ਼ ਕਾਰ ਵੈਨ ਜਾਂ ਟਰੱਕ ਦੀ ਰਿਪੇਅਰ ਆਇਲ ਚੇਂਜ ਬ੍ਰੇਕ ਚੋਪ ਦਾ ਕੰਮ ਜਾਂ ਗੱਡੀ ਕੋਈ ਆਊਟ ਆਫ ਪ੍ਰੋਬਲਮ ਲਈ ਇੰਸਪੈਕਸ਼ਨ ਕਰਵਾਉਣੀ ਹੈ ਤੇ 403-250-7038 ਹਰਦੀਪ ਦਿਓਲ ਦਾ ਨੰਬਰ ਹੈ 403-250-7038 ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਤੁਸੀਂ ਘਰ ਦੀ ਕਾਰ ਦੀ ਜਾਂ ਕਿਸੇ ਆਫਿਸ ਕਮਰਸ਼ੀਅਲ ਬਿਲਡਿੰਗ ਦੀ ਕਰਾਉਣੀ ਹੈ ਤੇ 403-355-6358 ਨੰਬਰ ਹੈ 403-355-6358 ਇਹ ਸਨ ਸਾਡੇ ਸਪੋਂਸਰਸ ਤੇ ਬਹੁਤ ਬਹੁਤ ਧੰਨਵਾਦ ਤੇ ਅਗਲੇ ਐਤਵਾਰ ਫਿਰ ਮਿਲਦੇ ਹਾਂ ਉਮੀਦ ਹੈ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਹੋਊਗਾ ਰੱਬ ਰਾਖਾ
1: The time is 7 p.m. You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਜਦੋਂ ਲੋੜ ਪੈਂਦੀ ਹੈ ਅਲਬਰਟਾ ਵਾਸੀ ਇਕਜੁੱਟ ਹੋ ਜਾਂਦੇ ਨੇ ਅਤੇ ਆਉਣ ਵਾਲਾ ਰੈਫਰੈਂਡਮ ਬਹੁਤ ਮਹੱਤਵ ਰੱਖਦਾ ਹੈ ਇਹ ਅਲਬਰਟਾ ਵਾਸੀਆਂ ਨੂੰ ਆਪਣੇ ਸੂਬੇ ਉੱਤੇ ਵਧੇਰੇ ਅਧਿਕਾਰ ਦੇ ਸਕਦਾ ਹੈ ਸਾਡੇ ਜੱਜਾਂ ਦੀ ਨਿਯੁਕਤੀ ਆਟਵਾ ਦੀ ਬਜਾਏ ਅਲਬਰਟਾ ਵੱਲੋਂ ਕੀਤੀ ਜਾਵੇ ਅਤੇ ਸਾਡੀ ਊਰਜਾ ਇਮੀਗ੍ਰੇਸ਼ਨ ਅਤੇ ਸਮਾਜਿਕ ਸੇਵਾਵਾਂ ਉੱਤੇ ਸਾਨੂੰ ਵਧੇਰੇ ਅਧਿਕਾਰ ਮਿਲਣ 19 ਅਕਤੂਬਰ ਨੂੰ ਇਕਜੁੱਟ ਕੈਨੇਡਾ ਦੇ ਅੰਦਰ ਇੱਕ ਮਜ਼ਬੂਤ ਅਤੇ ਖੁਦ ਮੁਖਤਿਆਰ ਅਲਬਰਟਾ ਲਈ ਆਵਾਜ਼ ਬੁਲੰਦ ਕਰੋ ਵਿਜ਼ਿਟ ਕਰੋ ਅਲਬਰਟਾ ਰੈਫਰੈਂਡਮ 2026.ca ਇਸ ਇਸ਼ਤਿਹਾਰ ਦਾ ਭੁਗਤਾਨ ਅਲਬਰਟਾ ਸਰਕਾਰ ਵੱਲੋਂ ਕੀਤਾ ਗਿਆ ਹੈ
2: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ.ca ਫੋਨ 403-585-0910 ਰੇਡੀਓ ਸੁਰਸੰਗਮ
3: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
4: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
3: ਵਿਜ਼ਿਟ sabrang.ca
5: ਵਰਕ ਫਸਟ ਅਲਬਰਟਾ ਤੁਹਾਡੀ ਸਟੋਰੀ ਬਦਲਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਇਹ ਨੌਕਰੀ ਲੱਭਣ ਵਾਲਿਆਂ ਨੂੰ ਸਿਖਲਾਈ ਤੇ ਸਰੋਤਾਂ ਨਾਲ ਜੋੜਦਾ ਹੈ ਤਾਂ ਜੋ ਉਹ ਅਰਥ ਭਰਪੂਰ ਰੋਜ਼ਗਾਰ ਲੱਭ ਸਕਣ ਅਤੇ ਰੋਜ਼ਗਾਰਦਾਤਾਵਾਂ ਨੂੰ ਯੋਗ ਉਮੀਦਵਾਰ ਲੱਭਣ ਚ ਵੀ ਮਦਦ ਕਰ ਸਕਦਾ ਹੈ ਇਹ ਸਥਾਈ ਕੈਰੀਅਰ ਲਈ ਹੋਰ ਅਲਬਰਟਾ ਵਾਸੀਆਂ ਨੂੰ ਤਿਆਰ ਕਰਦਾ ਹੈ ਅਤੇ ਇੰਪਲੋਇਜ਼ ਉਹਨਾਂ ਹੁਨਰਮੰਦ ਕਾਮਿਆਂ ਨੂੰ ਪ੍ਰਾਪਤ ਕਰ ਸਕਦੇ ਹਨ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ ਵਰਕ ਫਸਟ ਅਲਬਰਟਾ .ca ਤੇ ਜਾਣੋ ਕਿ ਤੁਸੀਂ ਆਪਣੀ ਕਹਾਣੀ ਕਿਵੇਂ ਬਦਲ ਸਕਦੇ ਹੋ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
6: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ

0: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ। ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
3: ਦੂਜੀ ਲੋਕੇਸ਼ਨ 117-7771 ਐਵੇਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222। ਸਤਿ ਸ੍ਰੀ ਅਕਾਲ ਕੈਲਗਰੀ, ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ?
0: ਆ ਜਾਓ ਫਿਰ, ਦੇਰ ਕਿਸ ਗੱਲ ਦੀ, ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਇਟੀ।
3: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ, ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ, ਤਾਜ਼ਗੀ ਅਤੇ ਲਾਜਵਾਬ ਸਵਾਦ। ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਇਨਿੰਗ ਵੀ ਹੈ।
0: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ, ਦਿਨ ਦੇਖਣ ਦੀ ਲੋੜ ਨਹੀਂ, ਘੜੀ ਦੇਖਣ ਦੀ ਲੋੜ ਨਹੀਂ। ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲਾ ਹੈ 24 ਘੰਟੇ ਹਫਤੇ ਦੇ 7 ਦਿਨ।
3: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ, ਸਿਟੀ ਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ। ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ,
4: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ।
3: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ, ਕਲੀਨਿੰਗ, ਫਿਲਿੰਗ, ਦੰਦ ਕੱਢਣ, ਰੂਟ ਕਨਾਲ, ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ।
4: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ, ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ

0: ਸਹੂਲਤ ਵੀ ਹੈ।
1: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ।
0: ਸੈਡਲ ਰਿਜ ਡੈਂਟਲ ਸੈਂਟਰ, ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ, ਬੈਲ ਸਟੋਰ ਦੇ ਨਾਲ 216 ਸੈਡਲ ਟਾਊਨ ਸਰਕਲ, ਨਾਰਥ ਈਸਟ।
1: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 4037302026 403-730-2026। ਸੈਡਲ ਰਿਜ ਡੈਂਟਲ ਸੈਂਟਰ, ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ।

ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-09-83 ਤੇ ਕਾਲ ਕਰੋ। ਓਐਸਏ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਜੀ ਓਐਸਏ ਸਮਾਇਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਕਲੀਨਿਕ ਖੁੱਲ੍ਹਦਾ ਹੈ ਅਤੇ ਤੁਸੀਂ ਇਲਾਜ ਕਰਵਾ ਸਕਦੇ ਹੋ 587-617-96 ਤੇ। ਤੁਸੀਂ ਹੋਰ ਜਾਣਕਾਰੀ ਜਿਹੜੀ ਲੈਣੀ ਹੋਵੇ ਤਾਂ ਲੈ ਸਕਦੇ ਹੋ। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਮਰਸੀਡੀਜ਼ ਦੀ ਅਤੇ ਗੌਰਵ ਸ਼ਰਮਾ ਹੋਣੀ ਤੁਹਾਨੂੰ ਵਧੀਆ ਡੀਲ ਬਣਾ ਦੇਣਗੇ। ਫੋਨ ਹੈ 403-903-6757 4039036757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ, ਸੁਪਰਵਿਜ਼ਨ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਕਰਦੇ ਨੇ, ਇਹਨਾਂ ਦਾ ਫੋਨ ਨੰਬਰ ਹੈ 403-404-3500। ਭਰੋਸੇਮੰਦ ਸੇਵਾਵਾਂ ਤੁਸੀਂ ਅਗਰ ਲੈਣੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਵਾਲਿਆਂ ਨਾਲ ਸੰਪਰਕ ਕਰੋ। ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ, ਜਿੱਥੋਂ ਕਿ ਤੁਸੀਂ ਟੇਕ ਆਊਟ ਲਿਜਾ ਸਕਦੇ ਹੋ, ਡਿਲੀਵਰੀ ਕਰਵਾ ਸਕਦੇ ਹੋ ਅਤੇ ਜਾਂ ਬੈਠ ਕੇ ਵੀ ਖਾ ਸਕਦੇ ਹੋ। ਖੁੱਲ੍ਹਾ ਰੈਸਟੋਰੈਂਟ ਹੈ ਅਤੇ ਦੇਸੀ ਘਿਓ ਵੀ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ, ਵੈਜ ਨੌਨ ਵੈਜ ਫੂਡ। ਅਤੇ ਸਭ ਤੋਂ ਵੱਡੀ ਗੱਲ ਕਿ 24 ਘੰਟੇ 7 ਦਿਨ ਖੁੱਲ੍ਹਦਾ ਅਤੇ ਦਿਵਾਲੀ 'ਤੇ ਬਹੁਤ ਸਪੈਸ਼ਲ ਆਈਟਮਸ ਉਹ ਲੈ ਕੇ ਆ ਰਹੇ ਨੇ ਮਦਰ ਇੰਡੀਆ ਰੈਸਟੋਰੈਂਟ ਵਾਲੇ। ਅਸੀਂ ਲਾਈਵ ਆਨ ਲੋਕੇਸ਼ਨ ਵੀ ਉੱਥੋਂ ਕਰਾਂਗੇ ਦਿਵਾਲੀ ਦੇ ਮੌਕੇ 'ਤੇ। ਫੋਨ 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨੌਰਥ ਈਸਟ ਕੈਲਗਰੀ ਦੇ ਵਿੱਚ ਹੈ ਜੀ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਕੀਤੀ ਜਾਂਦੀ ਹੈ ਅਤੇ ਬੱਚਿਆਂ ਦੀ ਪਾਸਪੋਰਟ ਫੋਟੋ ਜੋ ਕਿ ਆਮ ਤੌਰ 'ਤੇ ਬਾਹਰ ਬਹੁਤ ਮਹਿੰਗੀ ਹੁੰਦੀ ਹੈ, ਉਹ ਵੀ $7 ਦੇ ਵਿੱਚ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਤਿਆਰ ਕਰਕੇ ਤੁਹਾਨੂੰ ਦਿੱਤੀ ਜਾਵੇਗੀ। ਪਿਕਸਲ ਫੋਟੋ ਸਟੂਡੀਓ, ਫੋਨ ਨੰਬਰ ਹੈ ਜੀ 403-947-0060 4039470060। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ। ਤੇ ਆਓ ਪ੍ਰੋਗਰਾਮ ਵਿੱਚ ਹੁਣ ਜ਼ਰਾ ਖ਼ਬਰਾਂ 'ਤੇ ਵਿਸਥਾਰ ਸਹਿਤ ਚਰਚਾ ਜਿਹੜੀ ਹੈ ਸ਼ੁਰੂ ਕਰਦੇ ਹਾਂ। ਅੱਜ ਦੇ ਦਿਨ ਦੇ ਸੰਬੰਧ ਵਿੱਚ ਵੀ ਕਰਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਜ਼ਰਾ ਮਾਰਕੀਟ 'ਤੇ ਨਜ਼ਰ ਮਾਰ ਲਈਏ। ਇਸ ਵੇਲੇ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਫਿਰ ਥੋੜ੍ਹਾ ਜਿਹਾ ਉਛਾਲ ਹੈ। WTI ਜੋ ਹੈਵੀ ਕਰੂਡ ਆਇਲ ਹੈ ਉਹ $93.94 ਪਰ ਬੈਰਲ US ਦੇ ਲਾਗੇ ਟਰੇਡ ਹੋ ਰਿਹਾ ਅਤੇ ਬ੍ਰੈਂਟ ਕਰੂਡ ਜੋ ਹੈ ਜੀ $105-106 ਪਰ ਬੈਰਲ ਦੇ ਲਾਗੇ ਟਰੇਡ ਹੋ ਰਿਹਾ। ਇੱਕ ਅਮਰੀਕਨ ਡਾਲਰ ਦੇ ਤੁਹਾਨੂੰ $1 ਅਤੇ $0.42 $1.42 ਜਿਹੜੇ ਨੇ ਉਹ ਕੈਨੇਡੀਅਨ ਮਿਲ ਜਾਣਗੇ। ਇੱਕ ਕੈਨੇਡੀਅਨ ਦੇ 70 ਅਮਰੀਕਨ ਸੈਂਟ ਤੁਹਾਨੂੰ ਮਿਲਣਗੇ। ਇੱਕ ਅਮਰੀਕਨ ਦੇ ₹96.35 96 ਰੁਪੀਜ਼ ਐਂਡ 35 ਪੈਸੇ, ਔਰ ਜੋ ਪਿਛਲੇ ਦਿਨਾਂ ਵਿੱਚ ਉਛਾਲ ਸੀ ਉਸ ਵਿੱਚ ਥੋੜ੍ਹੀ ਜਿਹੀ ਗਿਰਾਵਟ ਹੈ। ਅਤੇ ਉੱਧਰ ਇੱਕ ਕੈਨੇਡੀਅਨ ਦੇ ₹67.07 ਕੈਨੇਡੀਅਨ ਡਾਲਰ ਦੇ ਵਿੱਚ ਵੀ ਦੇ ਮੁਕਾਬਲੇ ਵੀ ਇੰਡੀਅਨ ਰੁਪਈਆ ਸਟਰੋਂਗ ਹੈ, ₹67.07 ਜੋ ਅੱਜ ਦਾ ਰੇਟ ਹੈ ਜੀ। ਸਭ ਤੋਂ ਪਹਿਲਾਂ ਅੱਜ ਦੇ ਦਿਨ ਦੇ ਸੰਬੰਧ ਵਿੱਚ, ਅੱਜ ਦਾ ਦਿਨ ਬਹੁਤ ਹੀ ਖਾਸ ਅਤੇ ਪੂਰੇ ਮੁਲਕ ਦੇ ਵਿੱਚ ਥੈਂਕਸ ਗਿਵਿੰਗ ਡੇ ਯਾਨੀ ਸ਼ੁਕਰਾਨੇ ਦਾ ਦਿਨ ਮਨਾਇਆ ਜਾ ਰਿਹਾ ਅਤੇ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਥੈਂਕਸ ਗਿਵਿੰਗ ਦੀ ਸ਼ੁਰੂਆਤ ਜਿਹੜੀ USA ਤੋਂ ਹੋਈ, ਪਰ ਅਸਲ ਵਿੱਚ ਕੈਨੇਡਾ ਵਿੱਚ ਇਹ ਪਰੰਪਰਾ ਜਿਹੜੀ ਹੈ ਅਮਰੀਕਾ ਨਾਲੋਂ ਵੀ ਕਾਫੀ ਪੁਰਾਣੀ ਹੈ ਅਤੇ ਇਸ ਦਾ ਇਤਿਹਾਸ 1578 ਤੱਕ ਜਾਂਦਾ ਹੈ। ਜਿਵੇਂ ਅਸੀਂ ਪੰਜਾਬ ਦੇ ਵਿੱਚ ਵਿਸਾਖੀ 'ਤੇ ਫਸਲਾਂ ਦੀ ਪੱਕਣ ਦਾ ਸ਼ੁਕਰਾਨਾ ਕਰਦੇ ਹਾਂ, ਉਸੇ ਹੀ ਤਰੀਕੇ ਨਾਲ ਕੈਨੇਡਾ ਵਿੱਚ ਅਕਤੂਬਰ ਦੇ ਮਹੀਨੇ ਫਸਲਾਂ ਦੀ ਕਟਾਈ ਹਾਰਵੈਸਟ ਸੀਜ਼ਨ ਖਤਮ ਹੋਣ 'ਤੇ ਪਰਮਾਤਮਾ ਦਾ ਸ਼ੁਕਰੀਆ ਕੀਤਾ ਜਾਂਦਾ ਹੈ, ਧਰਤੀ ਦਾ ਸ਼ੁਕਰੀਆ ਕੀਤਾ ਜਾਂਦਾ ਹੈ। ਇਹ ਵੀ ਇੱਕ ਸਾਈਕੋਲੋਜੀ ਮੰਨਦੀ ਹੈ ਕਿ ਜਿਹੜੇ ਲੋਕ ਜ਼ਿੰਦਗੀ ਵਿੱਚ ਸ਼ੁਕਰਾਨੇ ਦੀ ਗ੍ਰੈਟੀਚਿਊਡ ਦੀ ਆਦਤ ਪਾਉਂਦੇ ਨੇ ਉਹ ਸਟ੍ਰੈਸ ਤੋਂ ਮੁਕਤ ਰਹਿੰਦੇ ਨੇ ਅਤੇ ਪਰਿਵਾਰ ਦੇ ਵਿੱਚ ਵਧੇਰੇ ਖੁਸ਼ੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਖੈਰ, ਥੈਂਕਸ ਗਿਵਿੰਗ ਦਾ ਸਹੀ ਮਤਲਬ ਛੁੱਟੀ ਮਨਾਉਣਾ ਜਾਂ ਰੱਖੀ ਖਾਣਾ ਨਹੀਂ ਹੈ, ਪਰਿਵਾਰ ਨਾਲ ਬੈਠ ਕੇ ਆਪਣੀਆਂ ਨਿਆਮਤਾਂ ਦਾ ਸ਼ੁਕਰੀਆ ਕਰਨਾ ਜਿਹੜਾ ਉਹ ਹੈ। ਇਸ ਮੌਕੇ 'ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ, ਉਹਨਾਂ ਨੇ ਵੀ ਇੱਕ ਅਪਡੇਟ ਦਿੱਤੀ ਹੈ, ਪੋਲੀਟੀਕਲ ਅਪਡੇਟ। ਉਹ ਇਹ ਹੈ ਕਿ ਐਡਮਿੰਟਨ ਦੇ ਆਪਣੇ ਪੁਰਾਣੇ ਸਕੂਲ ਸੇਂਟ ਫਰਾਂਸਿਸ ਜ਼ੇਵੀਅਰ ਹਾਈ ਸਕੂਲ ਤੋਂ, ਆਪਣੇ ਜਿੱਥੇ ਐਡਮਿੰਟਨ ਦੇ ਵਿੱਚ ਵੱਡੇ ਹੋਏ ਨੇ, ਪੜ੍ਹੇ ਨੇ, ਉਸ ਸਕੂਲ ਤੋਂ ਦੇਸ਼ ਦੇ ਨਾਂ 'ਤੇ ਇੱਕ ਵਿਸ਼ੇਸ਼ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਅਤੇ 19 ਅਕਤੂਬਰ ਨੂੰ ਅਲਬਰਟਾ ਵਿੱਚ ਇੱਕ ਰੈਫਰੈਂਡਮ ਹੋਣ ਜਾ ਰਿਹਾ। ਇਸੇ ਸੰਦਰਭ ਦੇ ਵਿੱਚ ਬੋਲਦਿਆਂ ਪ੍ਰਾਈਮ ਮਿਨਿਸਟਰ ਨੇ ਗੱਲ ਕੀਤੀ

ਕੀਤੀ ਅਤੇ ਉਹਨਾਂ ਨੇ ਜੋ ਬਿਆਨ ਦਿੱਤੇ ਨੇ ਉਹਦੀ ਚਰਚਾ ਹੈ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਇੱਕ ਕਲਾਸਰੂਮ ਦੇ ਵਿੱਚੋਂ ਅਲਬਰਟਾ ਦੇ ਵਿੱਚੋਂ ਬੋਲੇ ਅਤੇ ਉਹਨਾਂ ਨੇ ਨੋਨ ਬਾਈਂਡਿੰਗ ਕੁਐਸਚਨ ਜਿਹੜਾ ਅਲਬਰਟਾ ਦਾ ਸੈਪਰੇਸ਼ਨ ਹੈ ਕੈਨੇਡਾ ਦੇ ਨਾਲੋਂ ਉਸ ਦੇ ਸੰਬੰਧੀ ਕੁਛ ਗੱਲਬਾਤ ਕੀਤੀ। ਉਹ ਕਹਿੰਦੇ ਨੇ ਕਿ ਅੱਜ ਤੋਂ ਇੱਕ ਹਫ਼ਤੇ ਬਾਅਦ ਅਲਬਰਟਾ ਵਾਸੀਆਂ ਨੂੰ ਆਪਣੇ ਭਵਿੱਖ ਬਾਰੇ ਇੱਕ ਇੰਪੋਰਟੈਂਟ ਡਿਸੀਜਨ ਜਿਹੜਾ ਲੈਣਾ ਪਵੇਗਾ। ਇੱਕ ਸਟੂਡੈਂਟ ਡੈਸਕ 'ਤੇ ਬੈਠ ਕੇ ਸੇਂਟ ਫਰਾਂਸਿਸ ਜ਼ੇਵੀਅਰ ਹਾਈ ਸਕੂਲ ਦੇ ਵਿੱਚੋਂ ਵੈਸਟ ਐਡਮਿੰਟਨ ਦੇ ਵਿੱਚੋਂ ਉਹਨਾਂ ਨੇ ਇਹ ਗੱਲਾਂ ਕੀਤੀਆਂ। ਉਹ ਕਹਿੰਦੇ ਨੇ ਕਿ ਨਾਓ ਆਈ ਹੈਵ ਸਮ ਪਰਸਪੈਕਟਿਵ ਔਨ ਦਿਸ ਚੋਇਸ ਆਈ ਗਰੂ ਅਪ ਇਨ ਅਲਬਰਟਾ। ਅਤੇ ਅਲਬਰਟਾ ਵਾਲੇ ਅਕਤੂਬਰ 19 ਨੂੰ ਅੱਜ ਤੋਂ ਪੂਰੇ 7 ਦਿਨਾਂ ਬਾਅਦ 10 ਕੁਐਸਚਨਾਂ ਦਾ ਰੈਫਰੈਂਡਮ ਜਿਹੜਾ ਫੇਸ ਕਰ ਰਹੇ ਨੇ ਅਤੇ ਉਸਦਾ ਆਖਰੀ ਸਵਾਲ ਜਿਹੜਾ ਹੈ ਕਿ ਅਲਬਰਟਾ ਨੂੰ ਕੀ ਪ੍ਰੋਵਿੰਸ ਦੇ ਵਿੱਚ ਪ੍ਰੋਵਿੰਸ ਵਜੋਂ ਕੈਨੇਡਾ ਦਾ ਬਣਿਆ ਰਹਿਣਾ ਚਾਹੀਦਾ ਜਾਂ ਮੁਲਕ ਨਾਲੋਂ ਵੱਖਰੇ ਹੋਣ ਲਈ ਇੱਕ ਰੈਫਰੈਂਡਮ ਕਰਵਾਉਣ ਦੇ ਵਿੱਚ ਕੁਛ ਕਦਮ ਚੁੱਕਣੇ ਚਾਹੀਦੇ ਨੇ। ਸੋ ਕਹਿੰਦੇ ਨੇ ਕਿ ਉਹਨਾਂ ਨੇ ਇਸ ਚੀਜ਼ ਦੀ ਇੰਪੋਰਟੈਂਸ ਨੂੰ ਬਹੁਤ ਅਹਿਮੀਅਤ ਦਿੱਤੀ ਕਿ ਅਲਬਰਟਾ ਦੇ ਵਿੱਚ ਜਨਰੇਸ਼ਨਸ ਕਈ ਦਹਾਕਿਆਂ ਦੀਆਂ ਕਈ ਸਾਲਾਂ ਦੀਆਂ ਕਈ ਸੌ ਸਾਲਾਂ ਦੀਆਂ ਜਨਰੇਸ਼ਨ ਜਿਹੜੀਆਂ ਨੇ ਨਸਲਾਂ ਨੇ ਉਹਨਾਂ ਨੇ ਇਸ ਮੁਲਕ ਨੂੰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਇਹ ਹੁਣ ਇਹ ਮੁਲਕ ਆਪਦਾ ਹੈ ਅਤੇ ਤੁਸੀਂ ਇਸ ਨੂੰ ਸੰਭਾਲੋ ਇਸ ਤੋਂ ਅਲੱਗ ਨਾ ਹੋਵੋ। ਸੋ ਇਸ ਵੇਲੇ ਇਹ ਕਿਹਾ ਗਿਆ ਕੁਛ ਐਕਸਪਰਟਸ ਵੱਲੋਂ ਕਿ ਕਾਰਨੀ ਪ੍ਰੋਵਿੰਸ ਦੇ ਵਿੱਚ ਇਸ ਵੇਲੇ ਪਾਪੂਲਰ ਪੋਲੀਟੀਸ਼ੀਅਨ ਨੇ ਅਤੇ ਜਿਹੜੇ ਲੋਕ ਕੁਛ ਅਲੱਗ ਹੋਣਾ ਚਾਹੁੰਦੇ ਨੇ ਕਿ ਉਹਨਾਂ ਦੇ ਕੁਛ ਵੱਖਰੇ ਵਿਚਾਰ ਨੇ ਅਤੇ ਇਹ ਫਿਰ ਸੋਚਣ ਵਿਚਾਰਨ ਦਾ ਮੁੱਦਾ ਹੈ। ਸੋ ਇਸ ਰੈਫਰੈਂਡਮ ਦੇ ਬਾਰੇ ਜੋ ਉਹਨਾਂ ਨੇ ਸਵਾਲ ਦਿੱਤਾ ਉਹਨਾਂ ਨੇ ਕਿਹਾ ਕਿ ਅਲਬਰਟਾ ਦੇ ਲੋਕਾਂ ਨੇ ਪੀੜ੍ਹੀਆਂ ਤੋਂ ਇਸ ਦੇਸ਼ ਨੂੰ ਬਣਾਉਣ ਵਿੱਚ ਮਦਦ ਕੀਤੀ ਹੈ, ਕੈਨੇਡਾ ਤੁਹਾਡਾ ਹੈ ਅਤੇ ਸੰਭਾਲਣ ਯੋਗ ਹੈ, ਬੇਸਿਕਲੀ ਉਹਨਾਂ ਦਾ ਇੱਕ ਸੰਦੇਸ਼ ਹੈ। ਉਹਨਾਂ ਇਹ ਵੀ ਅੱਗੇ ਕਿਹਾ ਕਿ ਸਰਕਾਰ ਅਲਬਰਟਾ ਵਿੱਚ ਹਾਈ ਸਪੀਡ ਰੇਲ, ਨਵੇਂ ਮਕਾਨ, ਪਾਈਪਲਾਈਨਾਂ ਵਰਗੇ ਵੱਡੇ ਪ੍ਰੋਜੈਕਟਾਂ 'ਤੇ ਕੰਮ ਕਰ ਰਹੀ ਹੈ, ਪਰ ਇਹ ਤਾਂ ਹੀ ਪੋਸੀਬਲ ਹੈ ਜੇ ਅਸੀਂ ਰਲ ਮਿਲ ਕੇ ਕੰਮ ਕਰੀਏ। ਜੇ ਵੰਡੀਆਂ ਪਾਓਗੇ ਤਾਂ ਵੱਡੀਆਂ ਚੀਜ਼ਾਂ ਦੀ ਉਸਾਰੀ ਨਹੀਂ ਹੋ ਸਕਦੀ, ਅਸੀਂ ਇਕੱਠੇ ਰਹਿ ਕੇ ਹੀ ਮਜ਼ਬੂਤ ਹਾਂ। ਦੂਜੇ ਪਾਸੇ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਦੇ ਆਫਿਸ ਤੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੋਟ ਪਾਉਣ ਤੋਂ ਪਹਿਲਾਂ ਅਲਬਰਟਾ ਰੈਫਰੈਂਡਮ ਦੀ ਵੈਬਸਾਈਟ 'ਤੇ ਜਾ ਕੇ ਸਾਰੇ 10 ਸਵਾਲਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ। ਇਸ ਰੈਫਰੈਂਡਮ ਦੇ ਬਾਰੇ ਜੋ ਚਰਚਾ ਛਿੜੀ ਹੈ ਇਹਦੇ 'ਤੇ ਅਸੀਂ ਵਿਸਥਾਰ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਵਾਂਗੇ ਅਤੇ ਆਪ ਜੀ ਨੂੰ ਜਾਣਕਾਰੀ ਦੇਵਾਂਗੇ। ਸੋ ਅੱਜ ਦੇ ਦਿਨ ਤੁਸੀਂ ਪਰਿਵਾਰ ਨਾਲ ਬੈਠੋ, ਇਕੱਠੇ ਖਾਣਾ ਖਾਓ, ਖੁਸ਼ੀਆਂ ਵੰਡੋ ਅਤੇ ਇੱਕ ਵਾਰ ਫਿਰ ਆਪ ਸਭ ਨੂੰ ਰੇਡੀਓ ਸੁਰ ਸੰਗਮ ਦੀ ਟੀਮ ਵੱਲੋਂ ਤੁਹਾਡੇ ਪੂਰੇ ਪਰਿਵਾਰ ਨੂੰ ਹੈਪੀ ਥੈਂਕਸ ਗਿਵਿੰਗ। ਸੁਣਦੇ ਰਹੋ ਤੁਸੀਂ ਰੇਡੀਓ ਸੁਰ ਸੰਗਮ ਅਤੇ ਇਸ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਸੈਪਰੇਸ਼ਨ ਦੇ ਮੁੱਦੇ 'ਤੇ ਜਿਹੜੇ ਸਵਾਲ ਨੇ ਜੀ ਉਹਨਾਂ 'ਤੇ ਚਰਚਾ ਸ਼ੁਰੂ ਕਰਦੇ ਹਾਂ। ਇਹ ਚਰਚਾ ਬੜੀ ਅਹਿਮ ਹੈ ਅਤੇ ਸਵਾਲ ਜ਼ਿਆਦਾ ਨੇ, ਮੈਂ ਘੱਟੋ ਘੱਟ 4 ਪ੍ਰੋਗਰਾਮ ਇਸ ਨੂੰ ਮੈਂ ਦੇਣ ਦੀ ਕੋਸ਼ਿਸ਼ ਕਰਾਂਗਾ, ਜਿਸ ਵਿੱਚ ਸਭ ਤੋਂ ਪਹਿਲਾਂ ਅੱਜ ਤੋਂ ਲੈ ਕੇ 3 ਸਵਾਲਾਂ 'ਤੇ ਪਹਿਲੇ ਜਿਹੜੇ 3 ਸਵਾਲ ਨੇ ਉਹਨਾਂ 'ਤੇ ਚਰਚਾ ਕਰਾਂਗੇ। ਪਹਿਲੇ 3 ਸਵਾਲ, ਫਿਰ 3 ਸਵਾਲ, ਫਿਰ 3, ਇਹ 9 ਹੋ ਜਾਣਗੇ ਇੱਕ ਪਾਸੇ ਅਤੇ ਫਿਰ ਅਸੀਂ ਸੈਪਰੇਸ਼ਨ ਦੇ ਮੁੱਦੇ 'ਤੇ ਜਿਹੜਾ ਹੈ ਉਹ ਆਖਰੀ ਦਿਨ ਚਰਚਾ ਕਰਾਂਗੇ। ਸੋ ਤੁਸੀਂ ਜ਼ਰਾ ਗੌਰ ਨਾਲ ਸੁਣਨਾ ਅਤੇ ਇਸ ਪ੍ਰੋਗਰਾਮ ਨੂੰ ਅਤੇ ਫਿਰ ਤੁਸੀਂ ਆਪਣਾ ਮਨ ਬਣਾਉਣਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਅੱਜ ਦੇ ਇਸ ਪ੍ਰੋਗਰਾਮ ਵਿੱਚ ਜ਼ਰਾ ਕੁ ਅਸੀਂ ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਕਰਨੀ ਹੈ ਉਹ ਇਹ ਕਿ ਸਵਾਲ ਇਹ ਹੈ, ਪਹਿਲਾ ਜਿਹੜਾ ਹੈ ਰੈਫਰੈਂਡਮ ਦਾ ਸਵਾਲ ਜਿਸ ਵਿੱਚ ਪੁੱਛਿਆ ਜਾਵੇਗਾ ਉਹ ਇਹ ਹੈ ਕਿ ਡੂ ਯੂ ਸਪੋਰਟ ਦ ਗਵਰਨਮੈਂਟ ਆਫ ਅਲਬਰਟਾ ਟੇਕਿੰਗ ਇਨਕਰੀਜ਼ਡ ਕੰਟਰੋਲ ਓਵਰ ਇਮੀਗ੍ਰੇਸ਼ਨ ਫੋਰ ਦ ਪਰਪਸ ਆਫ ਡਿਕਰੀਜ਼ਿੰਗ ਇਮੀਗ੍ਰੇਸ਼ਨ ਟੂ ਮੋਰ ਸਸਟੇਨੇਬਲ ਲੈਵਲ, ਪ੍ਰਾਇਰਟਾਈਜ਼ਿੰਗ ਇਕਨੋਮਿਕ ਮਾਈਗ੍ਰੇਸ਼ਨ ਐਂਡ ਗਿਵਿੰਗ ਅਲਬਰਟਨਸ ਫਸਟ ਪ੍ਰਾਇਰਟੀ ਔਨ ਨਿਊ ਇੰਪਲੋਇਮੈਂਟ ਓਪਰਚੁਨਿਟੀਜ਼। ਹੁਣ ਇਹ ਹੈ, ਇਹਦੇ ਵਿੱਚ ਸਿੱਧਾ ਸਿੱਧਾ ਸਾਫ ਸਾਫ ਸਪਸ਼ਟ ਜਿਹੜੀ ਗੱਲ ਕੀਤੀ ਗਈ ਉਹ ਇਹ ਕਿ ਤੁਸੀਂ ਕੀ ਇਸ ਗੱਲ ਦੀ ਸਪੋਰਟ ਕਰਦੇ ਹੋ ਕਿ

ਅਲਬਰਟਾ ਦੀ ਸਰਕਾਰ ਇਮੀਗ੍ਰੇਸ਼ਨ 'ਤੇ ਵੱਧ ਕੰਟਰੋਲ ਹਾਸਲ ਕਰ ਲਵੇ ਤਾਂ ਕਿ ਇਮੀਗ੍ਰੇਸ਼ਨ ਨੂੰ ਸਸਟੇਨੇਬਲ ਲੈਵਲ 'ਤੇ ਘਟਾਇਆ ਜਾ ਸਕੇ। ਸਸਟੇਨੇਬਲ ਲੈਵਲ, ਸਸਟੇਨਬਲ ਲੈਵਲ ਤੁਸੀਂ ਹੁਣ ਆਪ ਅੰਦਾਜ਼ਾ ਲਾ ਲਓ। ਅਤੇ ਅੱਗੇ ਉਹ ਕਹਿੰਦੇ ਨੇ ਕਿ ਇਕਨੋਮਿਕ ਮਾਈਗ੍ਰੇਸ਼ਨ ਜਿਹੜੀ ਹੈ ਉਹਨੂੰ ਪਹਿਲ ਦਿੱਤੀ ਜਾਵੇ ਅਤੇ ਨਵੀਆਂ ਇੰਪਲੋਇਮੈਂਟ ਓਪਰਚੁਨਿਟੀਜ਼, ਜੋ ਰੁਜ਼ਗਾਰ ਦੇ ਨਵੇਂ ਮੌਕੇ ਹੋਣਗੇ, ਉਹਨਾਂ ਦੇ ਵਿੱਚ ਅਲਬਰਟਾ ਵਾਸੀਆਂ ਨੂੰ ਪਹਿਲ ਦਿੱਤੀ ਜਾਵੇ। ਹੁਣ ਸਵਾਲ ਮੂਲੋਂ ਜਿਹੜਾ ਹੈ ਉਹ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਹੈ। ਡੂ ਯੂ ਸਪੋਰਟ ਦਾ ਗਵਰਨਮੈਂਟ ਆਫ ਅਲਬਰਟਾ ਟੇਕਿੰਗ ਇਨਕਰੀਜ਼ਡ ਕੰਟਰੋਲ ਓਵਰ ਇਮੀਗ੍ਰੇਸ਼ਨ ਤਾਂ ਕਿ ਆਹ ਕੰਮ ਜਿਹੜੇ ਨੇ ਉਹ ਕੀਤੇ ਜਾ ਸਕਣ। ਕਿਹੜੇ ਕੰਮ? ਕਿ ਇਮੀਗ੍ਰੇਸ਼ਨ ਨੂੰ ਇੱਕ ਜਿੰਨੇ ਨੂੰ ਅਸੀਂ ਸਹਿ ਸਕਦੇ ਹਾਂ ਉਸ ਪੱਧਰ ਤੱਕ ਘਟਾਇਆ ਜਾ ਸਕੇ। ਇਕਨੋਮਿਕ ਮਾਈਗ੍ਰੇਸ਼ਨ ਜਿਹੜੀ ਹੈ, ਆਰਥਿਕ ਤੌਰ 'ਤੇ ਜੋ ਇਮੀਗ੍ਰੇਸ਼ਨ ਹੁੰਦੀ ਹੈ ਜੀ, ਉਹਨੂੰ ਪਹਿਲ ਦਿੱਤੀ ਜਾ ਸਕੇ ਅਤੇ ਨਵੀਆਂ ਨੌਕਰੀਆਂ 'ਤੇ ਅਲਬਰਟਾ ਵਾਸੀਆਂ ਦੀ ਪਹਿਲ ਹੋਵੇ। ਹੁਣ ਸਵਾਲ ਇਹਦੇ ਵਿੱਚੋਂ ਇਹ ਇੱਕ ਇਹ ਦੇਖਣ ਨੂੰ ਇੱਕ ਸਵਾਲ ਲੱਗਦਾ ਹੈ, ਅਸਲ ਵਿੱਚ ਬਹੁਤ ਸਾਰੇ ਨੇ। ਪਹਿਲਾ ਕਿ ਇਮੀਗ੍ਰੇਸ਼ਨ ਨੂੰ ਕੌਣ ਕੰਟਰੋਲ ਕਰਦਾ? ਇਨਕਰੀਜ਼ਡ ਪ੍ਰੋਵਿੰਸ਼ੀਅਲ ਕੰਟਰੋਲ। ਇਹ ਜਿਹੜੇ ਸਵਾਲ ਨੇ ਇਹਦੇ 'ਤੇ ਇਹ ਹੈ ਕਿ ਇਸ ਵੇਲੇ ਇਮੀਗ੍ਰੇਸ਼ਨ ਨੂੰ ਕੰਟਰੋਲ ਕੌਣ ਕਰ ਰਿਹਾ ਅਤੇ ਜੋ ਵਾਧੂ ਕੰਟਰੋਲ ਚਾਹੀਦਾ ਉਹ ਕਿਹੜੀ ਅਥਾਰਟੀ ਜਿਹੜੀ ਹੈ ਉਹ ਅਲਬਰਟਾ ਸਰਕਾਰ ਓਟਵਾ ਤੋਂ ਚਾਹੁੰਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਇਮੀਗ੍ਰੇਸ਼ਨ ਨੂੰ ਕੰਟਰੋਲ ਕੌਣ ਕਰਦਾ। ਕੈਨੇਡਾ ਦਾ ਫੈਡਰਲ ਇਮੀਗ੍ਰੇਸ਼ਨ ਸਿਸਟਮ ਹੈ ਅਤੇ ਅਲਬਰਟਾ ਦਾ ਆਪਣਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਹੈ, ਜਿਵੇਂ ਕਿ ਬਾਕੀ ਪ੍ਰੋਵਿੰਸ ਦਾ ਹੈ। ਪਰ ਅਲਬਰਟਾ ਨੂੰ ਜ਼ਿਆਦਾ ਕੰਟਰੋਲ ਕਿਉਂ ਚਾਹੀਦਾ? ਜੋ ਕਾਨਸਟੀਟਿਊਸ਼ਨ ਦਾ ਸੈਕਸ਼ਨ 95 ਹੈ ਉਹਦੇ ਵਿੱਚ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਇਮੀਗ੍ਰੇਸ਼ਨ 'ਤੇ ਜਿਹੜੇ ਨੇ ਦੋਵਾਂ ਨੂੰ ਅਧਿਕਾਰ ਦਿੰਦੀ ਹੈ ਇਹ ਸੈਕਸ਼ਨ 95। ਫੈਡਰਲ ਜਿਹੜੀ ਹੈ ਜੀ ਉਹਦੀ ਕੋਲ ਵੱਧ ਤਾਕਤਾਂ ਨੇ। ਜੇ ਕੋਈ ਕਨਫਲਿਕਟ ਹੋਵੇ, ਜੇ ਇਸ ਵਿੱਚ ਕਿਤੇ ਕੋਈ ਰੌਲਾ ਗੌਲਾ ਹੋਵੇ ਤਾਂ ਫੈਡਰਲ ਜੁਰਿਸਡਿਕਸ਼ਨ ਜਾਂ ਫੈਡਰਲ ਸਰਕਾਰ ਉਹਦੇ ਕੋਲ ਵੱਧ ਤਾਕਤਾਂ ਨੇ। ਅਲਬਰਟਾ ਦੇ ਵਿੱਚ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਜਿਹੜਾ ਹੈ ਉਹ ਕੈਂਡੀਡੇਟ ਜਿਹੜੇ ਸਿਲੈਕਟ ਕਰਕੇ ਸੂਬੇ ਦੀਆਂ ਜ਼ਰੂਰਤਾਂ ਦੇ ਮੁਤਾਬਕ, ਅਲਬਰਟਾ ਦੀਆਂ ਜ਼ਰੂਰਤਾਂ ਦੇ ਮੁਤਾਬਕ ਨੋਮੀਨੀ ਪ੍ਰੋਗਰਾਮ ਦੇ ਤਹਿਤ ਸਿਲੈਕਟ ਕਰਕੇ ਜਿਹੜਾ ਆ ਉਹ ਲਿਸਟ ਬਣਾਉਂਦਾ ਹੈ। ਪਰ ਓਟਵਾ ਵਾਲੇ ਇਸ ਗੱਲ ਦਾ ਫੈਸਲਾ ਕਰਦੇ ਨੇ ਜੋ ਆਖਰੀ ਉਹਨਾਂ ਨੇ ਐਡਮਿਸ਼ਨ ਦੇਣੀ ਹੁੰਦੀ ਹੈ ਕਿ ਪੀ ਆਰ ਦੇਣੀ ਕਿ ਨਹੀਂ ਦੇਣੀ, ਉਹਨਾਂ ਨੇ ਹੋਰ ਚੀਜ਼ਾਂ ਚੈੱਕ ਕਰਨੀਆਂ ਹੁੰਦੀਆਂ ਨੇ। ਸੋ ਇਸ ਵਿੱਚ ਨੋਮੀਨੀ ਜਿਹੜਾ ਪੀ ਐਨ ਪੀ ਪ੍ਰੋਗਰਾਮ ਹੈ ਉਹਦੇ ਵਿੱਚ ਇਹ ਸੇ ਹੈ ਅਲਬਰਟਾ ਦੀ ਕਿ ਇਹਨਾਂ ਨੇ ਆਪਣਾ ਕੈਂਡੀਡੇਟ ਪਿੱਕ ਕਰਨਾ ਅਤੇ ਉੱਤੇ ਫੈਡਰਲ ਜਿਹੜੀ ਹੈ ਜੀ ਅਥਾਰਟੀ ਉਹਨਾਂ ਨੇ ਉਹ ਫਿਰ ਆਖਰੀ ਜਿਹੜਾ ਫੈਸਲਾ ਉਹਨਾਂ ਦਾ ਹੁੰਦਾ। ਕਿਊਬਿਕ ਜਿਹੜਾ ਸੂਬਾ ਹੈ ਜੀ ਉਹਦਾ ਤਾਂ ਵੱਖਰਾ ਇੱਕ ਐਗਰੀਮੈਂਟ ਹੈ ਜਿਸ ਵਿੱਚ ਕੁਛ ਇਕਨੋਮਿਕ ਇਮੀਗ੍ਰੈਂਟ ਸਿਲੈਕਸ਼ਨ ਅਥਾਰਟੀ ਦੇ ਵਿੱਚ ਉਹਨਾਂ ਨੂੰ ਕੁਛ ਵਿਸ਼ੇਸ਼ ਅਧਿਕਾਰ ਹੈਗੇ ਨੇ, ਉਹ ਬੋਲੀ ਕਰਕੇ ਨੇ, ਹੋਰ ਕਈ ਕਾਰਨਾਂ ਕਰਕੇ ਨੇ, ਪਰ ਬਾਕੀ ਸੂਬਿਆਂ ਦੇ ਬਰਾਬਰ ਨੇ। ਹੁਣ ਪ੍ਰੈਮੀਅਰ ਸਮਿਥ ਇਹ ਇਸ਼ਾਰਾ ਦਿੰਦੇ ਨੇ ਕਿ ਕਿਊਬਿਕ ਵਰਗਾ ਅਰੇਂਜਮੈਂਟ ਸਾਨੂੰ ਚਾਹੀਦਾ। ਪਰ ਸਵਾਲ ਇੱਥੇ ਇਹ ਹੈ ਕਿ ਇਸ ਲਈ ਰੈਫਰੈਂਡਮ ਕਰਾਉਣ ਦੀ ਲੋੜ ਹੈ ਕਿ ਅਲਬਰਟਾ ਵਾਲਿਆਂ ਨੇ ਕਿਊਬਿਕ ਸਟਾਈਲ ਐਗਰੀਮੈਂਟ ਜਿਹੜਾ ਆ ਉਹਦੇ ਬਾਰੇ ਕੋਈ ਫੈਡਰਲ ਦੇ ਨਾਲ ਗੱਲਬਾਤ ਕੀਤੀ ਹੈ? ਜੇ ਕੀਤੀ ਹੈ ਤਾਂ ਉਹਦਾ ਕੀ ਨਤੀਜਾ ਨਿਕਲਿਆ? ਅੱਛਾ, ਹੁਣ ਗੱਲ ਆ ਜੀ ਕਿ ਜੇ ਲੋਕ ਵੋਟ ਵੀ ਪਾ ਦਿੰਦੇ ਨੇ ਕਿ ਹਾਂ ਅਲਬਰਟਾ ਵਾਲੇ ਕੰਟਰੋਲ ਹਾਸਲ ਕਰ ਲੈਣ ਇਮੀਗ੍ਰੇਸ਼ਨ ਦਾ ਜ਼ਿਆਦਾ, ਤਾਂ ਕਿ ਆ ਜਿਹੜੇ ਅਗਲੇ ਕੰਮ ਨੇ ਉਹ ਕੀਤੇ ਜਾ ਸਕਣ, ਕਿ ਜੇ ਯੈਸ ਵਿੱਚ ਵੋਟ ਪੈ ਵੀ ਜਾਂਦੀ ਹੈ ਤਾਂ ਕੀ ਸਰਕਾਰ ਜਿਹੜੀ ਫੈਡਰਲ ਸਰਕਾਰ ਜਿਹਨਾਂ ਦੀ ਅਲਟੀਮੇਟ ਅਥਾਰਟੀ ਆ ਇਮੀਗ੍ਰੇਸ਼ਨ ਦੇ ਉੱਪਰ, ਕੀ ਉਹ ਇਸ ਚੀਜ਼ ਨੂੰ ਮੰਨ ਲੈਣਗੇ? ਕੀ ਉਹ ਲੀਗਲੀ ਇਸ ਚੀਜ਼ ਨੂੰ ਬਾਈਂਡਿੰਗ ਹੋਣਗੇ? ਨਹੀਂ, ਇਹਦਾ ਜਵਾਬ ਨਹੀਂ ਹੈ। ਓਟਵਾ ਵਾਲੇ ਇਮੀਗ੍ਰੇਸ਼ਨ ਪਾਵਰਸ ਨੂੰ ਡਿਸਕਸ ਕਰਨ ਲਈ ਜਾਂ ਉਹਨਾਂ ਨੂੰ ਦੇਣ ਲਈ ਜਾਂ ਵਧਾਉਣ ਲਈ ਲੀਗਲੀ ਕਾਨੂੰਨੀ ਤੌਰ 'ਤੇ ਬਾਊਂਡ ਨਹੀਂ ਹੈਗੇ, ਕਿਉਂਕਿ ਸਿਰਫ ਇਸ ਆਧਾਰ 'ਤੇ ਉਹ ਨਹੀਂ ਕਰਨਗੇ ਅਜਿਹਾ ਕਿਉਂਕਿ ਮੈਜੋਰਟੀ ਲੋਕਾਂ ਨੇ ਕਹਿਤਾ ਕਿ ਹਾਂ ਸਾਨੂੰ ਵੱਧ ਅਧਿਕਾਰ ਦੇ ਦਿਓ। ਬਿਲਕੁਲ ਠੀਕ ਉਸੇ ਤਰ੍ਹਾਂ ਇਹਨੂੰ ਜਰਾ ਸੌਖੇ ਲਫਜ਼ਾਂ ਵਿੱਚ ਇਹ ਸਮਝਣਾ ਹੋਵੇ ਕਿ ਜਿਵੇਂ ਇੱਕ ਪਿੰਡ ਦੀ ਪੰਚਾਇਤ ਮਤਾ ਪਾ ਦੇਵੇ ਕਿ ਸਾਨੂੰ ਫਲਾਨੀ ਚੀਜ਼ 'ਤੇ ਵੱਧ ਅਧਿਕਾਰ ਚਾਹੀਦੇ ਨੇ, ਜਦਕਿ ਅਲਟੀਮੇਟਲੀ ਜਿਹੜਾ ਅਧਿਕਾਰ ਹੈ ਉਹ ਵੱਡੀਆਂ ਸਰਕਾਰਾਂ

ਦਾ ਸੂਬਾ ਸਰਕਾਰਾਂ ਦਾ ਜਾਂ ਕੇਂਦਰ ਦਾ ਹੋਣਾ ਹੋਵੇ ਤੇ ਉਹ ਮਤੇ ਦਾ ਮਤਾ ਇੱਕ ਰਹਿ ਜਾਵੇਗਾ ਲੋਕਾਂ ਦੀ ਮਰਜ਼ੀ ਇੱਕ ਬਰਾਬਰ ਹੈ ਇੱਕ ਇੱਕ ਗੱਲ ਹੈ ਪਰ ਸਰਕਾਰ ਉਸ ਮਾਮਲੇ 'ਤੇ ਜੋ ਫਾਈਨਲ ਅਥਾਰਟੀ ਹੈ ਉਹ ਜ਼ਰੂਰੀ ਨਹੀਂ ਕਿ ਉਹ ਇਸ ਗੱਲ ਵੱਲ ਧਿਆਨ ਦੇਣ ਕਿ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਮੰਗ ਆਈ ਹੈ ਜਾਂ ਨਹੀਂ ਆਈ ਹੈ ਉਹ ਲੀਗਲੀ ਬਾਉਂਡ ਨਹੀਂ ਹੈਗੇ ਸੋ ਇਸ ਵਿੱਚ ਜਿਹੜਾ ਕੰਟਰੋਲ ਹੈ ਇਹਦੇ ਬਾਰੇ ਜੋ ਸਵਾਲ ਹੈ ਇਹਦੇ ਵਿੱਚ ਇੱਕ ਸਵਾਲ ਦੇ ਵਿੱਚੋਂ ਕਈ ਹਿੱਸੇ ਨਿਕਲਦੇ ਨੇ ਸੋ ਪਹਿਲਾਂ ਇਹ ਸੀ ਕਿ ਇਮੀਗ੍ਰੇਸ਼ਨ ਨੂੰ ਕੰਟਰੋਲ ਕੌਣ ਕਰਦਾ ਹੈ ਅਤੇ ਵਧੀ ਹੋਇਆ ਜਿਹੜਾ ਸੂਬਾਈ ਕੰਟਰੋਲ ਹੋਵੇਗਾ ਉਹਦੇ ਨਾਲ ਕੀ ਇਹਨਾਂ ਨੂੰ ਮਿਲ ਕੀ ਜਾਵੇਗਾ ਅਲਬਰਟਾ ਵਾਸੀਆਂ ਨੂੰ ਤੋ ਅਲਬਰਟਾ ਦੇ ਵਿੱਚ ਕੀ ਇਸ ਚੀਜ਼ ਦਾ ਕੰਟਰੋਲ ਹੈ ਇਮੀਗ੍ਰੇਸ਼ਨ ਦਾ ਕਿ ਇਹ ਸਾਡੇ ਜਿਹੜੇ ਨਵੇਂ ਬੰਦੇ ਨੇ ਅਸੀਂ ਜਾਂ ਟੈਂਪਰੇਰੀ ਰੈਜੀਡੈਂਟ ਨੇ ਕਿੰਨੇ ਕਿੰਨੇ ਉਹਨਾਂ ਵਿੱਚ ਕਿਸ ਤਰ੍ਹਾਂ ਦਾ ਕੰਟਰੋਲ ਚਾਹੁੰਦੀ ਹੈ ਕਲੀਅਰ ਨਹੀਂ ਹੈ ਇਸ ਸਵਾਲ ਆਪਣੇ ਆਪ ਦੇ ਵਿੱਚ ਕਿ ਇਸ ਚੀਜ਼ 'ਤੇ ਵੀ ਅਲਬਰਟਾ ਸਰਕਾਰ ਕੰਟਰੋਲ ਕਰਨਾ ਚਾਹੁੰਦੀ ਹੈ ਕਿ ਦੂਸਰੇ ਸੂਬਿਆਂ ਤੋਂ ਇੱਥੇ ਕੌਣ ਆਉਂਦਾ ਹੈ ਅਤੇ ਕਿੰਨਾ ਆਉਂਦਾ ਕੀ ਉੱਥੋਂ ਕੱਚੇ ਆਉਂਦੇ ਨੇ ਪੱਕੇ ਆਉਂਦੇ ਨੇ ਕਿਹੜੇ ਆਉਂਦੇ ਨੇ ਇਹ ਕਿਸ ਚੀਜ਼ 'ਤੇ ਵੀ ਕੰਟਰੋਲ ਕਰਨਾ ਚਾਹੁੰਦੀ ਹੈ ਸੋ ਇਹ ਬੜਾ ਵੇਗ ਸਵਾਲ ਇੱਥੇ ਜਿਹੜਾ ਹੈ ਜੀ ਇਸ ਤਰ੍ਹਾਂ ਦਾ ਹੈ ਜਿਸ ਵਿੱਚ ਸਿਰਫ ਵੱਧ ਅਧਿਕਾਰਾਂ ਦੀ ਮੰਗ ਕੀਤੀ ਗਈ ਹੈ ਲੇਕਿਨ ਉਸ ਤੋਂ ਅੱਗੇ ਇਹ ਜੋ ਹੈ ਕਿ ਕੰਟਰੋਲ ਕੌਣ ਕਰੇਗਾ ਇਮੀਗ੍ਰੇਸ਼ਨ ਨੂੰ ਇਹ ਇਸ ਸਵਾਲ ਦੇ ਵਿੱਚ ਕਲੈਰਿਟੀ ਨਹੀਂ ਹੈ ਸਸਟੇਨੇਬਲ ਹੁਣ ਸਸਟੇਨੇਬਲ ਇਮੀਗ੍ਰੇਸ਼ਨ ਕੀ ਹੈ ਜੀ ਸਸਟੇਨੇਬਲ ਇਮੀਗ੍ਰੇਸ਼ਨ ਜਿਹੜੀ ਹੈ ਜੀ ਆਪਣੇ ਆਪ ਦੇ ਵਿੱਚ ਇਹ ਬੜਾ ਵੱਡਾ ਸਵਾਲ ਹੈ ਕਿ ਇਹ ਲੈਵਲ ਜੋ ਸਰਕਾਰ ਗੱਲ ਕਰਦੀ ਹੈ ਅਤੇ ਇਹ ਇਹ ਡਿਸਾਈਡ ਕਿੱਦਾਂ ਹੋਵੇਗਾ ਕਿ ਸਸਟੇਨੇਬਲ ਲੈਵਲ ਕਿੰਨਾ ਸਸਟੇਨੇਬਲ ਲੈਵਲ ਤਾਂ ਸਾਰੇ ਹੀ ਚਾਹੁੰਦੇ ਨੇ ਫੈਡਰਲ ਸਰਕਾਰ ਵੀ ਜਿਹੜਾ ਚਾਹੁੰਦੀ ਹੈ ਕਿ ਉਹ ਇਸ ਲੈਵਲ 'ਤੇ ਹੋਵੇ ਟਿਕਾਊ ਕਹਿ ਲਓ ਜਾਂ ਇਹ ਕਹਿ ਲਓ ਕਿ ਇੱਕ ਜਿਸ ਜਿਹੜਾ ਕਿ ਇਸ ਤਰ੍ਹਾਂ ਦਾ ਕਿ ਜਿਸ ਨੂੰ ਕਿ ਅਲਬਰਟਾ ਸਹਿਣ ਕਰ ਸਕਦਾ ਹੋਵੇ ਸਸਟੇਨੇਬਲ ਲੈਵਲ ਕੀ ਹੈ ਪ੍ਰੈਮੀਅਰ ਸਮਿਥ ਸੁਜੈਸਟ ਕਰਦੇ ਨੇ ਕਿ ਇਮੀਗ੍ਰੇਸ਼ਨ ਜਿਹੜੀ ਹੈ ਉਹ ਨਵੀਂ ਇਮੀਗ੍ਰੇਸ਼ਨ ਅਲਬਰਟਾ ਦੀ ਪਾਪੂਲੇਸ਼ਨ ਦੇ 1% ਤੋਂ ਘੱਟ ਚਾਹੀਦੀ ਹੈ ਤਕਰੀਬਨ 50,000 ਸਾਲ ਦੇ 50,000 ਲੋਕ ਇੰਨਾ ਕੁਝ ਆਉਂਦੇ ਨੇ ਇਹ ਉਹਨਾਂ ਨੇ ਓਫਿਸ਼ਲੀ ਤਾਂ ਨਹੀਂ ਕਹੀ ਪਰ ਵੈਸੇ ਇੱਕ ਜਗ੍ਹਾ ਕੀਤੀ ਹੋਈ ਗੱਲ ਹੈ ਪਰ ਸਰਕਾਰ 50,000 ਦੇ ਅੰਕੜੇ 'ਤੇ ਕਿਵੇਂ ਪਹੁੰਚੀ ਇਹਦੇ ਬਾਰੇ ਵੀ ਕਲੈਰੀਫਿਕੇਸ਼ਨ ਦੀ ਲੋੜ ਹੈ ਕਿ ਇਹਦੇ ਵਿੱਚ ਪਰਮਾਨੈਂਟ ਇਮੀਗ੍ਰੈਂਟ ਸ਼ਾਮਲ ਨੇ ਕਿ ਇਹਦੇ ਵਿੱਚ ਇੰਟਰਨੈਸ਼ਨਲ ਮਾਈਗ੍ਰੇਸ਼ਨ ਵੀ ਇਨਕਲੂਡ ਕੀਤੀ ਗਈ ਹੈ ਜਾਂ ਸਾਰਿਆਂ ਨੂੰ ਇਨਕਲੂਡ ਕੀਤਾ ਗਿਆ ਜਾਂ ਨਵੇਂ ਅਰਾਈਵਲ ਨੇ ਜਾਂ ਕੱਚੇ ਵਸਨੀਕ ਨੇ ਕਿਹੜੀ ਗਿਣਤੀ ਹੈ ਉਹ 50,000 ਦੀ ਸਸਟੇਨੇਬਲ ਇਮੀਗ੍ਰੇਸ਼ਨ ਕਿਸ ਨੂੰ ਕਿਹਾ ਗਿਆ ਅਤੇ ਅਲਬਰਟਾ ਦੀ ਜਿਹੜੀ ਹਾਲੀਆ ਪਾਪੂਲੇਸ਼ਨ ਗਰੋਥ ਹੈ ਇੰਟਰਨੈਸ਼ਨਲ ਇਮੀਗ੍ਰੇਸ਼ਨ ਦੇ ਨਿਸਬਤ ਦੂਸਰੇ ਸੂਬਿਆਂ ਤੋਂ ਕਿੰਨੀ ਹੋਈ ਇੰਟਰ ਪ੍ਰੋਵਿੰਸ਼ੀਅਲ ਮਾਈਗ੍ਰੇਸ਼ਨ ਜੇ ਅਲਬਰਟਾ ਵਾਲੇ ਇਮੀਗ੍ਰੇਸ਼ਨ ਨੂੰ ਸਸਟੇਨੇਬਲ ਕਰਦੇ ਨੇ ਤਾਂ ਕੀ ਇਹਦੇ ਨਾਲ ਕੁਛ ਚੀਜ਼ਾਂ ਬਦਲ ਜਾਣਗੀਆਂ ਕੀ ਹਾਊਸਿੰਗ ਅਫੋਰਡੇਬਲ ਹੋ ਜਾਵੇਗੀ ਕੀ ਇਸ ਤਰ੍ਹਾਂ ਦਾ ਕੋਈ ਸਬੂਤ ਹੈ ਕਿ ਨਿਊ ਕਮਰ ਜਿਹੜੇ ਨੇ ਉਹਨਾਂ ਦੇ ਆਉਣਾ ਦੇ ਗਿਣਤੀ ਘਟਣ ਦੇ ਨਾਲ ਅਨਇੰਪਲੋਇਮੈਂਟ ਜਿਹੜੀ ਆ ਉਹ ਠੀਕ ਹੋਵੇਗੀ ਉਹਨਾਂ ਕੋਲ ਬੇਰੁਜ਼ਗਾਰੀ ਘਟੇਗੀ ਸਸਟੇਨੇਬਲ ਇਮੀਗ੍ਰੇਸ਼ਨ ਕੀ ਹੈ ਇਹ ਅੰਕੜਾ ਕਿੱਥੋਂ ਲਿਆ ਗਿਆ ਕਿਸ ਚੀਜ਼ ਨਾਲ ਡਿਸਾਈਡ ਕੀਤਾ ਗਿਆ ਜਨਮ ਅਤੇ ਮੌਤ ਦੀ ਦਰ ਕਿਵੇਂ ਕਿੰਨੀ ਹੈ ਅਲਬਰਟਾ ਦੇ ਵਿੱਚ ਕੀ ਉਸ ਦੇ ਨਾਲ ਸਾਡੀ ਏਜਿੰਗ ਪਾਪੂਲੇਸ਼ਨ ਨੂੰ ਜਿਹੜਾ ਹੈ ਉਹ ਫੀਡ ਕੀਤਾ ਜਾ ਸਕੇਗਾ ਸਸਟੇਨੇਬਲ ਇਮੀਗ੍ਰੇਸ਼ਨ ਦੇ ਬਾਰੇ ਉਹਨਾਂ ਨੇ ਕਿ ਇੱਥੇ ਤੱਕ ਲਿਆਉਣ ਲਈ ਸਾਡੇ ਕੋਲ ਕੰਟਰੋਲ ਵੱਧ ਚਾਹੀਦਾ ਕਲੈਰਿਟੀ ਕੁਛ ਨਹੀਂ ਹੈ ਇਸ ਤੋਂ ਬਾਅਦ ਅਗਲੀ ਹੈ ਜੀ ਇਕਨੋਮਿਕ ਇਮੀਗ੍ਰੇਸ਼ਨ ਕਿ ਅਲਬਰਟਾ ਸਰਕਾਰ ਚਾਹੁੰਦੀ ਹੈ ਕਿ ਜੋ ਇਕਨੋਮਿਕ ਇਮੀਗ੍ਰੇਸ਼ਨ ਜੋ ਸੈਕਸ਼ਨ ਹੈ ਇਮੀਗ੍ਰੇਸ਼ਨ ਦਾ ਸਾਡੀ ਦਾ ਜਿਸ ਵਿੱਚ ਫੈਮਿਲੀ ਵੀ ਆਉਂਦੀ ਹੈ ਇਕਨੋਮਿਕ ਹੈ ਹੋਰ ਜਿਹੜੇ ਖੇਤਰ ਨੇ ਅਤੇ ਇਹਦੇ ਵਿੱਚ ਹਿਊਮੈਨੀਟੇਰੀਅਨ ਗਰਾਊਂਡ 'ਤੇ ਵੀ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਜਾਂ ਰਿਫਿਊਜੀ ਵਾਲਾ ਸੈਕਸ਼ਨ ਵੀ ਹੁੰਦਾ ਹੁਣ ਅਲਬਰਟਾ ਸਰਕਾਰ ਕਹਿੰਦੀ ਹੈ ਕਿ ਸਾਡੀ ਪ੍ਰਾਇਓਰਟੀ ਜਿਹੜੀ ਹੈ ਤਰਜੀਹ ਉਹ ਇਕਨੋਮਿਕ ਇਮੀਗ੍ਰੈਂਟਸ ਲਈ ਹੋਵੇਗੀ

ਸਵਾਲ ਇੱਥੇ ਇਹ ਨਹੀਂ ਕਿ ਕੀ ਕੈਨੇਡਾ ਵੱਲੋਂ ਵੀ ਪਹਿਲਾਂ ਇਕਨੋਮਿਕ ਇਮੀਗ੍ਰੇਸ਼ਨ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਜੇ ਅਲਬਰਟਾ ਵਾਲੇ ਇਸ ਚੀਜ਼ ਨੂੰ ਪਹਿਲ ਦੇਣਾ ਚਾਹੁੰਦੇ ਨੇ ਤਾਂ ਕੈਨੇਡਾ ਵਾਲਿਆਂ ਨੇ ਪਹਿਲਾਂ ਕੀ ਕੀਤਾ ਹੋਇਆ ਸੋ ਜੇ ਉਹਨਾਂ ਨੇ ਵੀ ਪਹਿਲਾਂ ਇਮੀਗ੍ਰੇਸ਼ਨ ਜਿਹੜਾ ਸਭ ਤੋਂ ਵੱਡਾ ਕੋਟਾ ਹੈ ਆਈ ਆਰ ਸੀ ਸੀ ਦਾ ਜਾਂ ਜਿਹੜੇ ਲੈਵਲ ਪਲੈਨਸ ਹੁੰਦੇ ਨੇ ਜਿਹਦੇ ਵਿੱਚ 4 ਲੱਖ ਜਾਂ 3,80,000 ਜਿਹੜੇ ਪੱਕੇ ਕਰਨੇ ਨੇ ਉਹਨਾਂ ਵਿੱਚੋਂ ਸਭ ਤੋਂ ਵੱਧ ਕੋਟਾ ਜਿਹਨਾਂ ਨੂੰ ਪੱਕੇ ਕੀਤੇ ਜਾਣਾ ਉਹ ਤਾਂ ਪਹਿਲਾਂ ਇਕਨੋਮਿਕ ਇਮੀਗ੍ਰੇਸ਼ਨ ਹੈ ਅਤੇ ਅਲਬਰਟਾ ਵਾਲੇ ਕੀ ਵੱਖਰਾ ਕਰਨਾ ਚਾਹੁੰਦੇ ਨੇ ਕੈਨੇਡਾ ਵਾਲਿਆਂ ਦਾ ਪਹਿਲਾਂ ਹੀ ਇੱਕ ਬਣਿਆ ਤਣਿਆ ਪ੍ਰੋਗਰਾਮ ਇਕਨੋਮਿਕ ਇਮੀਗ੍ਰੇਸ਼ਨ ਦਾ ਹੈ ਜਿਹਦੇ ਵਿੱਚ ਐਕਸਪ੍ਰੈਸ ਐਂਟਰੀ ਹੈ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਹੈ ਨੋਨ ਐਕਸਪ੍ਰੈਸ ਬੇਸ ਹੈ ਹੋਰ ਕਈ ਕਿਸਮਾਂ ਦੇ ਪਾਇਲਟ ਪ੍ਰੋਗਰਾਮ ਆਉਂਦੇ ਨੇ ਫਿਰ ਕੁਛ ਅਤੇ ਇਹ ਉਹਨਾਂ ਨਾਲੋਂ ਕਿਵੇਂ ਵੱਖਰਾ ਹੋਵੇਗਾ ਜਾਂ ਇਕਨੋਮਿਕ ਇਮੀਗ੍ਰੈਂਟ ਦੀ ਕਿਸਮ ਕੋਈ ਵੱਖਰਾ ਲਿਆਉਣਾ ਚਾਹੁੰਦੇ ਨੇ ਅਲਬਰਟਾ ਵਾਲੇ ਉਹ ਕਿਹੜੀ ਹੈ ਕੀ ਅਲਬਰਟਾ ਵਾਲੇ ਇਸ ਚੀਜ਼ ਤਰੀਕੇ ਨਾਲ ਚੁਣਨਾ ਚਾਹੁੰਦੇ ਨੇ ਕਿ ਸਾਨੂੰ ਕੋਈ ਡਾਕਟਰ ਚਾਹੀਦਾ ਕੋਈ ਕੰਸਟਰਕਸ਼ਨ ਵਰਕਰ ਚਾਹੀਦਾ ਕੋਈ ਟਰੱਕ ਡਰਾਈਵਰ ਚਾਹੀਦਾ ਕੋਈ ਰੈਸਟੋਰੈਂਟ ਦਾ ਇੰਪਲਾਈ ਚਾਹੀਦਾ ਜਾਂ ਇੰਟਰਨੈਸ਼ਨਲ ਗ੍ਰੈਜੂਏਟ ਚਾਹੀਦਾ ਕੀ ਚਾਹੀਦਾ ਅਲਬਰਟਾ ਨੂੰ ਇਸ ਗੱਲ ਦੀ ਕਲੈਰਿਟੀ ਹੈ ਇਕਨੋਮਿਕ ਇਮੀਗ੍ਰੇਸ਼ਨ ਕਿਸ ਚੀਜ਼ ਨੂੰ ਕਿਹਾ ਜਾ ਰਿਹਾ ਜੇ ਇਸ ਤਰ੍ਹਾਂ ਪ੍ਰਾਇਓਰਟੀ ਵਾਈਜ਼ ਜੇ ਇਹਨਾਂ ਨੂੰ ਪਿੱਕ ਕਰਨ ਦੀ ਲੋੜ ਹੈ ਤਾਂ ਉਹ ਤਾਂ ਪਹਿਲਾਂ ਹੀ PNP ਦੇ ਵਿੱਚ ਕੋਟਾ ਦਿੱਤਾ ਹੋਇਆ ਤੁਸੀਂ ਉਸ ਵਿੱਚੋਂ ਆਪਣੇ ਕੋਟੇ ਤੈਅ ਕਰਕੇ ਆਪਣੇ ਹਿਸਾਬ ਨਾਲ ਪਿੱਕ ਕਰ ਸਕਦੇ ਹੋ ਜਿਹੜੀ ਚੀਜ਼ ਦੀ ਤੁਹਾਨੂੰ ਜ਼ਿਆਦਾ ਜ਼ਰੂਰਤ ਹੈ ਕੀ ਜਿਹੜੀ ਸਿਲੈਕਸ਼ਨ ਹੈ ਇਹ ਜਿਹੜੀ ਇਕਨੋਮਿਕ ਇਮੀਗ੍ਰੇਸ਼ਨ ਦੇ ਉਹ ਐਜੂਕੇਸ਼ਨ ਦੇ ਬੇਸ 'ਤੇ ਹੋਵੇਗੀ ਓਕੂਪੇਸ਼ਨ 'ਤੇ ਹੋਵੇਗੀ ਜਾਂ ਕੋਈ ਲੇਬਰ ਸ਼ੋਰਟੇਜ ਦੇ ਹਿਸਾਬ ਨਾਲ ਜਿਹੜਾ ਉਹ ਉਸਨੂੰ ਬਦਲਿਆ ਜਾਵੇਗਾ ਡੈਨੀਅਲ ਸਮਿਥ ਅਲਬਰਟਾ ਦੇ ਵਿੱਚ ਕੁਝ ਸਮਾਂ ਪਹਿਲਾਂ ਯੂਕਰੇਨ ਤੋਂ ਰਿਫਿਊਜੀ ਲਾਉਣਾ ਚਾਹੁੰਦੇ ਸੀ ਅਤੇ ਹੁਣ ਕਹਿੰਦੇ ਨੇ ਕਿ ਇਕਨੋਮਿਕ ਇਮੀਗ੍ਰੇਸ਼ਨ ਨੂੰ ਪਹਿਲ ਦੇਣੀ ਹੈ ਜੋ ਕੈਨੇਡਾ ਦਾ ਇੱਕ ਪੀੜ੍ਹੀਆਂ ਤੋਂ ਕਈ ਦਹਾਕਿਆਂ ਤੋਂ ਇਹ ਸਿਸਟਮ ਰਿਹਾ ਹੈ ਕਿ ਫੈਮਿਲੀ ਰੀਯੂਨੀਫਿਕੇਸ਼ਨ ਪਰਿਵਾਰਾਂ ਨੂੰ ਦੁਬਾਰਾ ਜੋੜਨਾ ਭਾਵ ਜਿਹੜੇ ਪਰਿਵਾਰ ਦੋ ਫਾੜ ਹੋਏ ਨੇ ਅੱਧਾ ਕੋਈ ਇਸ ਮੁਲਕ 'ਚ ਬੈਠੇ ਨੇ ਅੱਧੇ ਕਿਸੇ ਹੋਰ 'ਚ ਬੈਠੇ ਨੇ ਉਡੀਕ ਰਹੇ ਨੇ ਕਿ ਕਦੋਂ ਉਹਨਾਂ ਦੇ ਵੀਜ਼ੇ ਲੱਗਦੇ ਨੇ ਅਤੇ ਉਸ ਫੈਮਿਲੀ ਰੀਯੂਨੀਫਿਕੇਸ਼ਨ ਦੇ ਬਾਰੇ ਫਿਰ ਕੀ ਖਿਆਲ ਹੈ ਕਿ ਉਹਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਜਾਵੇਗਾ ਕਿਹੜੀ ਪਹਿਲ ਹੈ ਜਿਹੜੀ ਅਲਬਰਟਾ ਦੇ ਅਲਬਰਟਾ ਸਰਕਾਰ ਵੱਲੋਂ ਫੈਡਰਲ ਪ੍ਰੋਗਰਾਮ ਨਾਲੋਂ ਵੱਖਰੀ ਦਿੱਤੀ ਕੀਤੀ ਜਾਵੇਗੀ ਸੋ ਇਹ ਇਕਨੋਮਿਕ ਇਮੀਗ੍ਰੇਸ਼ਨ ਸੰਬੰਧੀ ਜਿਹੜੇ ਸਵਾਲ ਹੈ ਹੁਣ ਪਹਿਲਾ ਸਵਾਲ ਜਿਹੜਾ ਹੁਣ ਤੁਸੀਂ ਜਿਹੜਾ ਦਿਮਾਗ ਵਿੱਚ ਉਹਨੂੰ ਰੱਖਣਾ ਹੈ ਕਿ ਇਮੀਗ੍ਰੇਸ਼ਨ 'ਤੇ ਵੱਧ ਕੰਟਰੋਲ ਚਾਹੀਦਾ ਅਲਬਰਟਾ ਵਾਲਿਆਂ ਨੂੰ ਕਿਉਂ ਤਾਂ ਕਿ ਜਿਹੜਾ ਪ੍ਰੋਵਿੰਸ਼ੀਅਲ ਕੰਟਰੋਲ ਹੈ ਉਹ ਓਟਵਾ ਨਾਲੋਂ ਸਾਨੂੰ ਵੱਧ ਹੋਵੇ ਅਤੇ ਉਸਦਾ ਅਗਲਾ ਹਿੱਸਾ ਕਿ ਸਸਟੇਨੇਬਲ ਇਮੀਗ੍ਰੇਸ਼ਨ ਇੱਕ ਲੈਵਲ ਅਸੀਂ ਇੱਥੇ ਤੱਕ ਰੱਖਣਾ ਉਹ ਕੀ ਹੋਇਆ ਇਕਨੋਮਿਕ ਇਮੀਗ੍ਰੇਸ਼ਨ ਜਿਹੜੀ ਹੈ ਉਹ ਕਿਵੇਂ ਵੱਖਰੀ ਹੋਵੇਗੀ ਫੈਡਰਲ ਨਾਲੋਂ ਚੌਥਾ ਇਹਦਾ ਹੀ ਚੌਥਾ ਜਿਹੜਾ ਸੈਗਮੈਂਟ ਹੈ ਪਹਿਲੇ ਦਾ ਹੀ ਪਹਿਲਾ ਸਵਾਲ ਹੀ ਅਜੇ ਜਿਹੜਾ ਇੰਨਾ ਵਿਸਥਾਰ ਨਾਲ ਜਿਹਦੇ 'ਤੇ ਬਹੁਤ ਸਾਰੀਆਂ ਗੱਲਾਂ ਕਲੀਅਰ ਹੋਣ ਵਾਲੀਆਂ ਨੇ ਅਤੇ ਕਲੀਅਰ ਹੈ ਨਹੀਂ ਹੁਣ ਉਹ ਕਹਿੰਦੇ ਨੇ ਕਿ ਅਲਬਰਟਾ ਫਸਟ ਫੋਰ ਜੋਬਸ ਨਿਊ ਜੋਬਸ ਕਿ ਨਵੀਆਂ ਨੌਕਰੀਆਂ ਲਈ ਅਲਬਰਟਾ ਵਾਸੀਆਂ ਨੂੰ ਪਹਿਲ ਅਲਬਰਟਾ ਫਸਟ ਪ੍ਰਾਇਓਰਟੀ ਔਨ ਨਿਊ ਇੰਪਲਾਇਮੈਂਟ ਓਪਰਚੁਨਿਟੀਜ਼ ਇਹਦਾ ਮੀਨਿੰਗ ਕੀ ਹੈ ਅਸਲੀ ਮੀਨਿੰਗ ਕੀ ਹੈ ਜੇ ਕੋਈ ਅਲਬਰਟਾ ਦੇ ਵਿੱਚ ਜਾਂ ਕੈਲਗਰੀ ਦੇ ਵਿੱਚ ਜਾਂ ਐਡਮਿੰਟਨ ਦੇ ਵਿੱਚ ਜਾਂ ਕਿਤੇ ਹੋਰ ਜਿਹਨੇ ਕਿ 5 ਸਾਲ ਲਈ ਕੰਮ ਕੀਤਾ ਵਰਕ ਪਰਮਿਟ 'ਤੇ ਕੀ ਉਹਨੂੰ ਇਸ ਕੈਟਾਗਰੀ ਵਿੱਚ ਗਿਣਿਆ ਜਾਵੇਗਾ ਡਿਫਾਈਨ ਨਹੀਂ ਕੀਤਾ ਗਿਆ ਇਸ ਸਵਾਲ ਦੇ ਵਿੱਚ ਕਿ ਅਲਬਰਟਨ ਵਜੋਂ ਕੌਣ ਕੁਆਲੀਫਾਈ ਕਰਦਾ ਜਦੋਂ ਕਿਹਾ ਗਿਆ ਕਿ ਅਲਬਰਟਨ ਉਹ ਕੁਆਲੀਫਿਕੇਸ਼ਨ ਦੇ ਵਿੱਚ ਕੌਣ ਕੌਣ ਆਉਂਦਾ ਅਤੇ ਇੰਪਲਾਇਮੈਂਟ ਪ੍ਰਾਇਓਰਟੀ ਜਿਹੜੀ ਆ ਉਹ ਕਿਵੇਂ ਕੰਮ ਕਰੇਗੀ ਅਤੇ ਇੰਪਲਾਇਮੈਂਟ ਪ੍ਰਾਇਓਰਟੀ ਕਿਵੇਂ ਹੋਵੇਗੀ ਕੰਮ ਪਾਰਚ ਕਰੋ ਕੋਈ ਬਿਜ਼ਨਸ ਖੁੱਲ੍ਹਦਾ ਅਤੇ ਉਹਦੇ ਵਿੱਚ ਕਿ ਜਦੋਂ ਉਹਨਾਂ ਨੂੰ ਵੱਖਰੇ ਵੱਖਰੇ ਕਿਸਮ ਦੇ ਕਾਮਿਆਂ ਦੀ ਲੋੜ ਹੋਵੇਗੀ ਅਤੇ ਉਹ ਕੈਟਾਗਰੀ ਵਾਈਜ਼ ਚੂਜ਼ ਕਰਨਗੇ ਜੇ ਉਹਨਾਂ ਨੂੰ ਇੱਕ ਕੋਈ ਕੋਈ ਉਹਨਾਂ ਨੂੰ ਕੋਈ ਵੈਲਡਰ ਦੀ ਲੋੜ ਹੈ ਕਿਸੇ ਕੰਪਨੀ ਨੂੰ ਜਾਂ ਮਕੈਨਿਕ ਦੀ ਲੋੜ ਹੈ ਜਾਂ ਕੰਸਟਰਕਸ਼ਨ ਵਰਕਰ ਦੀ ਲੋੜ ਹੈ ਅਤੇ ਉਹਨਾਂ ਵਿੱਚ ਕੋਈ ਅਲਬਰਟਾ ਜੋ ਜਿਹੜਾ ਡੈਫੀਨੇਸ਼ਨ 'ਚ ਫਿੱਟ ਹੋਵੇਗਾ ਉਹ ਉਹਨਾਂ 'ਚ ਅਵੇਲੇਬਲ ਨਾ ਹੋਵੇ ਕੀ ਹੁਣ ਉੱਥੇ ਉਹਨਾਂ ਨੂੰ ਅਵੇਲੇਬਿਲਟੀ ਨੂੰ ਤਿਆਗ ਕੇ ਤਾਂ ਜਿਹੜੇ ਬੰਦੇ ਅਵੇਲੇਬਲ ਹੈਗੇ ਨੇ ਜਿਹੜੇ ਕਿ ਅਲਬਰਟਨਸ ਨਹੀਂ ਹੈਗੇ ਪਰ ਉਹ ਜੋਬ ਲਈ ਅਵੇਲੇਬਲ ਨੇ ਕੀ ਉਹਨਾਂ ਨੂੰ ਛੱਡ ਕੇ ਕਿਸੇ ਹੋਰ ਅਲਬਰਟਨਸ ਨੂੰ ਜੋ ਨੋਨ ਸਕਿੱਲਡ ਆ ਉਸ ਜੋਬ ਲਈ ਉਹਨੂੰ ਪ੍ਰਾਇਓਰਟੀ ਦਿੱਤੀ ਜਾਵੇਗੀ ਇਹਦੇ ਬਾਰੇ ਕੀ ਕਲੈਰਿਟੀ ਹੈ ਸੋ ਕੀ ਜੇ ਕੋਈ ਓਨਟੇਰੀਓ ਤੋਂ ਕੋਈ ਵਰਕਰ ਹੋਵੇਗਾ ਅਤੇ ਟੈਂਪ

0: ਟੈਂਪਰੇਰੀ ਫੋਰਨ ਵਰਕਰ ਨਾਲੋਂ ਜਿਹੜਾ ਜੇ ਉਹਦੇ ਨਾਲ ਮੁਕਾਬਲਾ ਹੋਵੇਗਾ ਇੱਕ ਜੌਬ ਦੇ ਵਿੱਚ ਤੇ ਕੀ ਉਹਨੂੰ ਕਿਹਨੂੰ ਪਹਿਲ ਦਿੱਤੀ ਜਾਵੇਗੀ ਜਿਹਨੇ 5 ਸਾਲ ਅਲਬਰਟਾ ਵਿੱਚ ਟੈਂਪਰੇਰੀ ਫੋਰਨ ਵਰਕਰ ਵਜੋਂ ਕੰਮ ਕੀਤਾ ਜਾਂ ਜੋ ਕੱਲ੍ਹ ਅਜੇ ਓਨਟੇਰੀਓ ਤੋਂ ਮੂਵ ਹੋ ਗਿਆ ਤੇ ਪੀ ਆਰ ਨੂੰ ਜਿਹੜੀ ਆ ਉਹ ਫਿਰ ਕਿਵੇਂ ਪ੍ਰਾਇਓਰਟੀ ਦਿੱਤੀ ਜਾਵੇਗੀ ਇਸ ਦੇ ਵਿੱਚ ਕੀ ਫਿਰ ਅੱਜ ਜੋ ਕੱਚਿਆਂ ਅਤੇ ਪੱਕਿਆਂ ਦਾ ਕੀਤਾ ਜਾ ਰਿਹਾ ਕੱਲ੍ਹ ਨੂੰ ਪੀ ਆਰ ਅਤੇ ਸਿਟੀਜ਼ਨ ਦਾ ਵੀ ਕੀਤਾ ਜਾਵੇਗਾ ਜਿਵੇਂ ਕਿ ਡਰਾਈਵਿੰਗ ਲਾਇਸੈਂਸ ਦੇ ਉੱਪਰ ਨਿਸ਼ਾਨ ਲਾਇਆ ਜਾ ਰਿਹਾ ਪੱਕਿਆਂ ਦਾ ਸਿਟੀਜ਼ਨ ਦਾ ਅਲਬਰਟਾ ਵਾਲੇ ਕੁਛ ਲੋਕਾਂ ਨੂੰ ਜਿਹੜੇ ਸੀ ਉਹ ਮੂਵ ਹੋਣ ਲਈ ਇਨਕਰੇਜ ਕਰ ਰਹੇ ਸੀ ਪੈਸੇ ਖਰਚੇ ਗਏ ਇਸ ਚੀਜ਼ 'ਤੇ ਕਿ ਆਓ ਅਲਬਰਟਾ ਇਜ਼ ਕਾਲਿੰਗ ਅਤੇ ਹੁਣ ਕੀ ਇਮੀਗ੍ਰੇਸ਼ਨ ਜਿਹੜੀ ਹੈ ਉਹ ਉਹਦੇ ਨੂੰ ਲੈ ਕੇ ਇੱਥੇ ਆਉਣ ਨੂੰ ਲੈ ਕੇ ਲੋਕਾਂ ਨੂੰ ਜੋ ਕਿਹਾ ਜਾ ਰਿਹਾ ਸੀ ਉਸ 'ਤੇ ਇੱਕ ਪੁਜੀਸ਼ਨ ਬਦਲ ਲਈ ਹੈ ਸਰਕਾਰ ਨੇ ਕਿ ਇਮੀਗ੍ਰੇਸ਼ਨ ਨੂੰ ਜਿਹੜੀਆਂ ਸਮੱਸਿਆਵਾਂ ਹੈਗੀਆਂ ਨੇ ਉਹਨਾਂ ਲਈ ਜਿਹੜਾ ਹੈ ਬਲੇਮ ਕੀਤਾ ਜਾ ਰਿਹਾ ਸੋ ਅਲਬਰਟਾ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਕੁਛ ਹੋਸਪਿਟਲ ਵੇਟਿੰਗ ਟਾਈਮ ਨੇ ਹਾਊਸਿੰਗ ਸ਼ੋਰਟੇਜ ਆ ਅਨਇੰਪਲੋਇਮੈਂਟ ਹੈ ਉਹ ਪਾਪੂਲੇਸ਼ਨ ਗਰੋਥ ਨਾਲ ਇਨਫਲੂਐਂਸ ਹੋਈ ਹੈ ਇਸ ਪਿੱਛੇ ਕੋਈ ਸਟੱਡੀ ਹੈ ਇਨਵੈਸਟਮੈਂਟ ਡਿਸੀਜਨ ਇੰਟਰਸਟ ਰੇਟ ਲੇਬਰ ਮਾਰਕੀਟ ਕੰਡੀਸ਼ਨ ਜਾਂ ਹੋਰ ਜਿਹੜੇ ਫੈਕਟਰ ਨੇ ਕਿ ਇਹਨਾਂ ਦੀ ਕੋਈ ਜਿਹੜੀ ਹੈ ਉਹ ਰਿਲੇਟਿਵ ਇੰਪੋਰਟੈਂਸ ਰਹਿ ਜਾਂਦੀ ਹੈ ਰੈਫਰੈਂਡਮ ਅਤੇ ਨੋਨ ਬਾਈਂਡਿੰਗ ਹੈ ਇਹਦੇ ਨਾਲ ਪ੍ਰੋਵਿੰਸ਼ੀਅਲ ਗੌਰਮੈਂਟ ਨੂੰ ਪੋਲੀਟੀਕਲ ਮੈਂਡੇਟ ਤਾਂ ਮਿਲ ਜਾਂਦਾ ਆਪਣੇ ਪ੍ਰਪੋਜ਼ਲ ਨੂੰ ਪਰਸੂਵ ਕਰਨ ਲਈ ਪਰ ਇਮੀਗ੍ਰੇਸ਼ਨ ਨੂੰ ਦੀ ਅਥਾਰਟੀ ਨੂੰ ਓਟਵਾ ਤੋਂ ਐਡਮਿੰਟਨ ਸ਼ਿਫਟ ਨਹੀਂ ਕੀਤਾ ਜਾ ਸਕਦਾ ਭਾਵ ਕਿ ਸਾਡੀ ਕੇਂਦਰੀ ਰਾਜਧਾਨੀ ਤੋਂ ਐਡਮਿੰਟਨ ਨੂੰ ਸ਼ਿਫਟ ਕਰਨਾ ਸੰਭਵ ਨਹੀਂ ਹੋਵੇਗਾ ਜੇ ਅਸੀਂ ਇੱਥੇ ਯੈਸ ਦੇ ਵਿੱਚ ਵੀ ਵੋਟ ਪਾ ਦਿੰਦੇ ਹਾਂ ਕਿ ਸਾਨੂੰ ਇਮੀਗ੍ਰੇਸ਼ਨ 'ਤੇ ਵੱਧ ਕੰਟਰੋਲ ਚਾਹੀਦਾ ਸੋ ਇਹਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਸਿਰਫ ਇੱਕ ਧਿਰ ਨੂੰ ਪੋਲੀਟੀਕਲ ਮੈਂਡੇਟ ਜਿਹੜਾ ਉਹ ਡੈਨੀਅਲ ਸਮਿਥ ਨੂੰ ਮਿਲ ਸਕਦਾ ਅਦਰਵਾਈਜ਼ ਇਸ ਦਾ ਕੋਈ ਮੀਨਿੰਗ ਨਹੀਂ ਹੈ ਪਹਿਲੇ ਸਵਾਲ ਦਾ ਕਿ ਇਮੀਗ੍ਰੇਸ਼ਨ 'ਤੇ ਸਾਨੂੰ ਵੱਧ ਕੰਟਰੋਲ ਚਾਹੀਦਾ ਫੈਸਲਾ ਤੁਸੀਂ ਕਰਨਾ ਜੀ
1: ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ
0: ਪਰ ਅਕਸਰ ਮੌਰਗੇਜ ਦੀਆਂ ਮੁਸ਼ਕਿਲ ਸ਼ਰਤਾਂ ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ
1: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਮੌਰਗੇਜ ਬ੍ਰੋਕਰ ਅਮ੍ਰਿਤਾ ਔਲਖ ਤੁਹਾਡਾ ਸੁਪਨਾ ਕਰਨਗੇ ਸਾਕਾਰ
0: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਆਪਣਾ ਮੌਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ
1: ਇਹ ਪੰਜਾਬੀ ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ
0: ਅਮ੍ਰਿਤਾ ਔਲਖ ਮੌਰਗੇਜ ਆਰਕੀਟੈਕਟਸ ਅੱਜ ਹੀ ਕਾਲ ਕਰੋ 5875000276
1: ਤੁਹਾਡੇ ਘਰ ਦੀ ਗੱਲ ਅਮ੍ਰਿਤਾ ਔਲਖ ਕਰੇਗੀ ਹੱਲ ਲੱਖਾਂ ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ ਇਸ ਲਈ ਭਰੋਸਾ ਕਰੋ 21 ਸਾਲਾਂ ਦੇ ਤਜਰਬੇ ਤੇ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਵੇਚਣੀ ਜਾਂ ਲੀਜ਼ ਕਰਨੀ ਹੈ ਐਪੀ ਭੁੱਲਰ ਰਾਇਲ ਲੇਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ 21 ਸਾਲਾਂ ਦਾ ਤਜਰਬਾ ਭਰੋਸੇਯੋਗ ਸੇਵਾ ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਭੁੱਲਰ 4036677035 403-660-7035 ਤੁਹਾਡੇ ਬਿਜ਼ਨਸ ਲਈ ਸਹੀ ਜਗ੍ਹਾ ਸਹੀ ਮੌਕਾ ਤੇ ਸਹੀ ਫੈਸਲਾ
2: ਜੀ ਹਾਂ ਮੋਟਰ ਕਾਰ ਕਾ ਤੋ ਮਾਲੂਮ ਨਹੀਂ ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ ਜੀ ਯਾਨੀ ਮੌਰਗੇਜਿਸ ਕੇ ਮਯੰਕ ਭਟਨਾਗਰ ਜੀ ਹਰ ਤਰ੍ਹਾਂ ਕੀ ਮੌਰਗੇਜਿਸ ਮੇ ਕਰਤੇ ਹੈ ਸਪੈਸ਼ਲਾਈਜ਼ ਵੋ ਰੈਜ਼ੀਡੈਂਸ਼ੀਅਲ ਹੋ ਕਮਰਸ਼ੀਅਲ ਹੋ ਪ੍ਰਾਈਵੇਟ ਹੋ ਫਸਟ ਯਾ ਸੈਕੰਡ ਮੌਰਗੇਜਿਸ ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ ਮਯੰਕ ਭਟਨਾਗਰ ਜੀ 6477022023 6474720223
3: ਲਾਇਸੈਂਸ ਨੰਬਰ 10394
4: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4496 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696

0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
0: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ,
1: 587-832-1208। ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ। ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਕਾਰ ਚਾਹੀਦਾ ਹੈ।
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
3: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445, 403-616-2445।
5: ਓਹੋ, ਅੱਜ ਫੇਰ ਨੀ ਲੋਡ ਮਿਲਿਆ,
6: ਕੀ ਹੋਇਆ?
5: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
6: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
7: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ। ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ। ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ। ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ, ਚੜ੍ਹਦੀ ਕਲਾ, ਸਰਬੱਤ ਦੇ ਭਲੇ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ। ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ। 7 ਨਵੰਬਰ, 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ। ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੋ ਜੀ ਨੂੰ 403-617-90।

social services to Canadian citizens, permanent residents and individuals with an Alberta-approved immigration status. ਹੁਣ ਪ੍ਰੋਵਿੰਸ਼ੀਅਲ ਫੰਡਡ ਪ੍ਰੋਗਰਾਮ ਜਿਹੜੇ ਨੇ ਜੀ ਉਹਨਾਂ ਦੇ ਵਿੱਚੋਂ ਜਿਨ੍ਹਾਂ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਹੈਲਥ ਕੇਅਰ ਐਜੂਕੇਸ਼ਨ ਅਤੇ ਸੋਸ਼ਲ ਸਰਵਿਸਿਜ਼ ਸਰਕਾਰ ਇਹ ਕਹਿੰਦੀ ਹੈ ਕਿ ਕੀ ਸਰਕਾਰ ਦੇ ਇਸ ਫੈਸਲੇ ਦੀ ਤੁਸੀਂ ਮਦਦ ਇਸ ਸਰਕਾਰ ਦੇ ਇਸ ਫੈਸਲੇ ਦੀ ਸਪੋਰਟ ਕਰਦੇ ਹੋ ਜਿਹਦੇ ਨਾਲ ਆਹ ਜਿਹੜੇ ਪ੍ਰੋਗਰਾਮ ਨੇ ਹੈਲਥ ਕੇਅਰ ਐਜੂਕੇਸ਼ਨ ਅਤੇ ਸੋਸ਼ਲ ਸਰਵਿਸਿਜ਼ ਦੇ ਇਹ ਸਿਰਫ ਕੈਨੇਡੀਅਨ ਨਾਗਰਿਕ ਜਿਹੜੇ ਸਿਟੀਜ਼ਨ ਨੇ ਪੀ ਆਰ ਜਾਂ ਜਿਨ੍ਹਾਂ ਕੋਲ ਅਲਬਰਟਾ ਅਪਰੂਵਡ ਇਮੀਗ੍ਰੇਸ਼ਨ ਸਟੇਟਸ ਹੈ ਉਹਨਾਂ ਨੂੰ ਦਿੱਤੇ ਜਾਣ, ਹੋਰ ਕਿਸੇ ਨੂੰ ਨਾ ਦਿੱਤੇ ਜਾਣ। ਚਲੋ ਸਰਕਾਰ ਨੇ ਮੋਟੇ ਮੋਟੇ ਅੰਕੜੇ ਦਿੱਤੇ ਨੇ ਜੀ ਐਜੂਕੇਸ਼ਨ ਦੇ ਬਾਰੇ, ਉਹ ਕਹਿੰਦੇ ਨੇ ਕਿ ਸਾਡਾ 600 ਮਿਲੀਅਨ ਜਿਹੜਾ ਉਹ ਕੱਚਿਆਂ 'ਤੇ ਖਰਚ ਹੁੰਦਾ, 400 ਮਿਲੀਅਨ ਹੈਲਥ ਕੇਅਰ 'ਤੇ ਅਤੇ 100 ਮਿਲੀਅਨ ਹੋਰ ਸਰਵਿਸ 'ਤੇ। ਕੈਨੇਡੀਅਨ ਸਿਟੀਜ਼ਨ ਪਰਮਾਨੈਂਟ ਰੈਜੀਡੈਂਟਸ ਅਤੇ ਅਲਬਰਟਾ ਅਪਰੂਵਡ ਇਮੀਗ੍ਰੇਸ਼ਨ ਸਟੇਟਸ, ਇਹ ਪਹਿਲੀ ਤਾਂ ਗੱਲ ਹੈ ਕਿ ਦੋ ਚੀਜ਼ਾਂ ਤਾਂ ਕਲੀਅਰ ਨੇ, ਲੇਕਿਨ ਅਲਬਰਟਾ ਅਪਰੂਵਡ ਇਮੀਗ੍ਰੇਸ਼ਨ ਸਟੇਟਸ ਕੀ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਪਹਿਲਾਂ, ਇਹਦੇ ਬਾਰੇ ਅੱਗੇ ਜਾ ਕਰਦੇ ਹਾਂ। ਲੇਕਿਨ ਆਹ ਜਿਹੜੇ ਐਸਟੀਮੇਟ ਨੇ 600 ਮਿਲੀਅਨ, 400 ਮਿਲੀਅਨ ਅਤੇ 100 ਮਿਲੀਅਨ ਦੇ, ਇਹ ਕਿੱਦਾਂ ਕੈਲਕੂਲੇਟ ਕੀਤੇ ਗਏ, ਕਿਸ ਤਰੀਕੇ ਨਾਲ ਕੀਤੇ ਗਏ ਅਤੇ ਕਿਹੜੀਆਂ ਕਿਹੜੀਆਂ ਕੈਟਾਗਰੀ ਇਹਦੇ ਵਿੱਚ ਇਨਕਲੂਡ ਕੀਤੀਆਂ ਗਈਆਂ। ਜਿਹੜੇ ਕੱਚੇ ਵਸਨੀਕ ਨੇ, ਟੈਂਪਰੇਰੀ ਰੈਜੀਡੈਂਟ ਨੇ ਕੈਨੇਡਾ ਦੇ ਵਿੱਚ ਜਾਂ ਅਲਬਰਟਾ ਦੇ ਵਿੱਚ, ਜਿਹੜੇ ਉਹਨਾਂ ਦੇ ਕੈਨੇਡੀਅਨ ਜੰਮਪਲ ਬੱਚੇ ਨੇ, ਕੀ ਉਹਨਾਂ ਦੀ ਐਜੂਕੇਸ਼ਨ ਦਾ, ਹੈਲਥ ਦਾ ਖਰਚਾ ਜੋੜਿਆ ਗਿਆ ਇਹਦੇ ਵਿੱਚ, ਜਿਹੜੇ ਕਿ ਇੱਥੇ ਦੇ ਜੰਮਪਲ ਸਿਟੀਜ਼ਨ ਨੇ? ਫੈਡਰਲ ਟ੍ਰਾਂਸਫਰ ਅਤੇ ਹੋਰ ਜਿਹੜੇ ਰੈਵਨਿਊ ਜੋ ਇਸ ਇਹਨਾਂ ਕੰਮਾਂ ਲਈ ਫੈਡਰਲ ਸਰਕਾਰ ਤੋਂ ਪੈਸਾ ਆਉਂਦਾ ਹੈ, ਕੀ ਉਹਨੂੰ ਵਿੱਚ ਜੋੜਿਆ ਗਿਆ? ਅਤੇ ਇਹ ਜਿਹੜੀਆਂ ਰਿਸਟ੍ਰਿਕਸ਼ਨ ਨੇ, ਇਹਦੇ ਨਾਲ ਅਲਬਰਟਾ ਸਰਕਾਰ ਨੂੰ ਅਸਲ ਵਿੱਚ ਕਿੰਨੀ ਬੱਚਤ ਹੋਵੇਗੀ, ਕੀ ਇਹਦੀ ਕੈਲਕੂਲੇਸ਼ਨ ਦਿੱਤੀ ਗਈ ਸਾਨੂੰ? ਕੀ ਜਦੋਂ ਆਹ ਸਾਰਿਆਂ ਲੋਕਾਂ ਨੂੰ ਅਸੀਂ ਅਲੱਗ ਅਲੱਗ ਗਿਣਤੀ ਕਰਾਂਗੇ, ਹਿਸਾਬ ਕਿਤਾਬ ਲਾਵਾਂਗੇ, ਕਿ ਇਹਨਾਂ ਨੂੰ ਵੱਖਰੇ ਰੱਖਣ ਦਾ ਹਿਸਾਬ ਕਿਤਾਬ ਜਿਹੜਾ ਹੈ ਸਾਰਾ ਕੁਛ, ਅਤੇ ਇੱਕ ਜੋ ਦਫ਼ਤਰੀ ਕਾਰਵਾਈ ਆ ਉਹਦੇ ਵਾਸਤੇ ਜਿਹੜੀ ਕੋਸਟ ਹੋਵੇਗੀ, ਕੀ ਉਹਨੂੰ ਗਿਣਿਆ ਇਹਦੇ ਵਿੱਚ? ਟੈਂਪਰੇਰੀ ਫੋਰਨ ਵਰਕਰ ਅਤੇ ਕਈ ਇੰਟਰਨੈਸ਼ਨਲ ਗ੍ਰੈਜੂਏਟ ਜਿਹੜੇ ਨੇ ਜਾਂ ਸਟੂਡੈਂਟ ਨੇ, ਉਹ ਅਲਬਰਟਾ ਦੀ ਲੇਬਰ ਮਾਰਕੀਟ ਦੇ ਵਿੱਚ ਪਾਰਟੀਸਪੇਟ ਕਰਦੇ ਨੇ, ਟੈਕਸ ਦਿੰਦੇ ਨੇ, GST ਦਿੰਦੇ ਨੇ, ਪ੍ਰੋਪਰਟੀ ਟੈਕਸ ਦਿੰਦੇ ਨੇ, ਰੈਂਟ ਦਿੰਦੇ ਨੇ ਅਤੇ ਹੋਰ ਕਈ ਸਪੈਂਡਿੰਗ ਕਰਦੇ ਨੇ ਜਿਹਦੇ ਵਿੱਚ ਬਿਜ਼ਨਸ ਅਤੇ ਇੰਪਲੋਇਮੈਂਟ ਸਪੋਰਟ ਹੁੰਦੀ ਹੈ। ਕੀ ਉਹਨਾਂ ਦੇ ਉਸ ਕੰਟਰੀਬਿਊਸ਼ਨ ਨੂੰ ਕਿਤੇ ਜੋੜਿਆ ਗਿਆ? ਕੀ ਇਹ ਦੱਸਿਆ ਗਿਆ ਕਿ ਟੈਂਪਰੇਰੀ ਵਰਕਰ ਨੂੰ ਜਿਹੜਾ ਹੈ ਉਹ ਇਸ ਤਰ੍ਹਾਂ, ਕਿਹੜਾ 5 ਸਾਲ ਤੋਂ ਇੱਥੇ ਇੱਕ ਕੱਚਾ ਵਰਕਰ ਹੈ ਕੰਮ ਕਰ ਰਿਹਾ, ਫੋਰ ਐਗਜ਼ਾਮਪਲ 3-4-5 ਸਾਲ ਤੋਂ, ਅਤੇ ਕੱਲ੍ਹ ਨੂੰ ਕੋਈ ਹੋਰ ਇੱਥੇ ਪਿਛਲੇ ਮਹੀਨੇ ਆ ਜਾਂਦਾ, ਕੀ ਉਹਦੇ ਨਾਲ ਵੱਖਰੇ ਤੌਰ 'ਤੇ ਟ੍ਰੀਟ ਕੀਤਾ ਜਾਵੇਗਾ ਜੋ ਕੋਈ PR ਹੈ ਜਾਂ ਹੋਰ ਪ੍ਰੋਵਿੰਸ ਤੋਂ ਆਇਆ? ਅਤੇ ਨਵੇਂ ਅਰਾਈਵਲ ਜਿਹੜੇ ਨੇ, ਕੀ ਉਹਨਾਂ ਲਈ ਇਹ ਨਿਯਮ ਹੋਣਗੇ ਜਾਂ ਜਿਹੜੇ ਪਹਿਲਾਂ ਹੀ ਆਏ ਹੋਏ ਨੇ ਪੁਰਾਣੇ ਨਿਯਮਾਂ ਦੇ ਤਹਿਤ ਉਹਨਾਂ ਲਈ ਵੱਖਰੇ ਹੋਣਗੇ? ਅਗਲੀ ਗੱਲ ਇਹ ਹੈਲਥ ਸਰਵਿਸਿਜ਼ ਦੀ ਕੀਤੀ ਜਾਂਦੀ ਹੈ, ਕੀ ਕਿਸੇ ਦਾ ਮੈਡੀਕਲ ਟ੍ਰੀਟਮੈਂਟ ਇਸ ਕਰਕੇ ਡਿਲੇਅ ਕਰ ਦਿੱਤਾ ਜਾਵੇਗਾ ਕਿ ਉਹਦੇ ਮੈਡੀਕਲ ਬਿੱਲ ਨਹੀਂ ਦਿੱਤੇ ਹੋਏ ਪਹਿਲੇ? ਕੱਲ੍ਹ ਨੂੰ ਕੋਈ ਡਿਸਟ੍ਰੈਸ ਸਿਚੁਏਸ਼ਨ ਆਉਂਦੀ, ਕੋਈ ਐਮਰਜੈਂਸੀ ਸਰਵਿਸਿਜ ਦਾ ਕਿਸੇ ਨੂੰ ਲੈਣਾ ਪੈਂਦਾ, ਕੋਈ ਐਕਸੀਡੈਂਟ ਵਿੱਚ ਸ਼ਾਮਿਲ ਹੋ ਜਾਂਦਾ, ਕੋਈ ਹੋਰ ਸਰੀਰਕ ਸਮੱਸਿਆ ਆ ਜਾਂਦੀ ਹੈ, ਕੀ ਪਹਿਲਾਂ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਹ ਕਿਹਾ ਜਾਵੇਗਾ ਕਿ ਪੁਰਾਣਾ ਬਿੱਲ ਪੇ ਕਰਕੇ ਪਹਿਲਾਂ ਉਹਦਾ ਇਲਾਜ ਕੀਤਾ ਜਾਵੇਗਾ? ਇਹ ਕਲੀਅਰ ਨਹੀਂ ਹੈ ਇਸ ਮਾਮਲੇ 'ਚ। ਸੋ ਬੱਚਿਆਂ ਦਾ ਜਿਹੜਾ ਐਕਸੈਸ ਹੈ ਸਰਵਿਸਿਜ਼ ਨੂੰ, ਇੱਕ ਬੱਚੇ ਨੂੰ ਕੋਈ ਸਰਵਿਸਿਜ਼ ਜਿਹੜੀਆਂ ਇੱਕ ਨੂੰ ਮਿਲੀਆਂ ਹੋਈਆਂ ਨੇ, ਸਕੂਲ ਵਿੱਚ ਇਕੱਠੇ ਜਾਂਦੇ ਨੇ, ਅਤੇ ਦੂਸਰੇ ਬੱਚੇ ਨੂੰ ਕੀ ਕਲਾਸਰੂਮ ਵਿੱਚ ਵੰਡ ਤੋਂ ਰੋਕ ਦਿੱਤਾ ਜਾਵੇਗਾ ਇਸ ਕਰਕੇ ਕਿ ਉਹਦੇ ਮਾਂ ਬਾਪ ਅਜੇ ਕੈਨੇਡਾ ਵਿੱਚ PR ਨਹੀਂ ਹੋਏ? ਇਹਦੇ ਨਾਲ ਕੀ ਪੈਦਾ ਹੋਵੇਗਾ, ਕੀ ਕਲਾਸ ਨਹੀਂ ਪੈਦਾ ਹੋਵੇਗੀ? ਇਹ ਜਿਹੜਾ ਗਰੁੱਪ ਹੈ ਟੈਂਪਰੇਰੀ ਫੋਰਨ ਵਰਕਰਸ ਦਾ, ਇਹਨਾਂ ਦੀ ਮਜੋਰਿਟੀ ਉਮਰ ਅੰਡਰ 40 ਜਾਂ 40 ਦੇ ਆਸ ਪਾਸ ਹੈ ਜਾਂ 30 ਦੇ ਲਾਗੇ ਜ਼ਿਆਦਾ ਹੈ, ਖਾਸ ਤੌਰ 'ਤੇ ਸਟੂਡੈਂਟਸ ਦੀ, ਅਤੇ ਉਹ ਹੈਲਥ ਕੇਅਰ ਕਿੰਨੀ ਕੁ ਯੂਜ਼ ਕਰਦੇ ਨੇ? ਅਤੇ ਸਕੂਲ ਏਜ ਚਿਲਡਰਨ ਜਿਹੜੇ ਨੇ ਕੱਚਿਆਂ ਦੇ, ਉਹ ਅਲਬਰਟਾ ਦੇ ਸਕੂਲ ਕਿੰਨੇ ਕੁ ਅਟੈਂਡ ਕਰਦੇ ਨੇ? ਕੀ ਇਹਦੀ ਕੋਈ ਗਿਣਤੀ ਮਿਣਤੀ ਹੈ? ਤੁਸੀਂ ਮੋਟਾ ਮੋਟਾ, ਅਸੀਂ ਕਿਹਾ ਅਸੀਂ ਸਟੱਡੀ ਕੀਤੀ ਸੀ, ਸਟੱਡੀ ਦੇ ਕੋਈ ਡਿਟੇਲਸ ਹੈ? ਅਤੇ ਐਵਰੇਜ ਐਕਸਪੈਂਡੀਚਰ ਜਿਹੜਾ ਹੈ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਦੀ ਅਟੈਂਡਿੰਗ ਕਾਲਜ ਦਾ, ਯੂਨੀਵਰਸਿਟੀ ਦਾ, ਤਾਂ ਉਹ ਕਿੰਨੀਆਂ ਜਿਹੜੇ ਕੋਮਨਲੀ ਜਿਹੜੇ ਟਿਊਸ਼ਨ ਫੀ ਵੀ ਪੇ ਕਰਦੇ ਨੇ, ਅਤੇ ਡੋਮੈਸਟਿਕ ਸਟੂਡੈਂਟ ਨਾਲੋਂ ਕਈ ਗੁਣਾ ਵੱਧ ਪੇ ਕਰਦੇ ਨੇ, ਕਿ ਉਹਦਾ ਕੋਈ ਹਿਸਾਬ ਕਿਤਾਬ ਇਸ ਵਿੱਚ ਜੋੜਿਆ ਜਾਵੇਗਾ? ਉਹਨੂੰ ਇਸ ਗਿਣਤੀ ਵਿੱਚ ਨਹੀਂ, ਕਿਉਂਕਿ ਉਹਨੂੰ ਕੋਈ ਫੀਸਾਂ ਇਸ ਕਰਕੇ ਵੱਧ ਲਈਆਂ ਜਾਂਦੀਆਂ ਨੇ ਕਿ ਉਹ ਕੱਚੇ ਨੇ ਇੱਥੇ।

ਤੇ ਉਹਨਾਂ ਉੱਪਰ ਆ ਵਾਧੂ ਬੋਝ ਪਾਉਣਾ ਕਿੰਨਾ ਕੁ ਲਾਜ਼ਮੀ ਹੈ ਅਤੇ ਇਹਦੇ ਨਾਲ ਅਲਬਰਟਾ ਦਾ ਕਿੰਨਾ ਕੁ ਫਾਇਦਾ ਹੋਵੇਗਾ। ਇਹ ਦੂਜਾ ਸਵਾਲ ਹੈ ਜੀ ਕਿ ਕੱਚਿਆਂ ਕੋਲੋਂ ਹੈਲਥ ਕੇਅਰ, ਐਜੂਕੇਸ਼ਨ ਅਤੇ ਹੋਰ ਸਰਵਿਸਿਸ ਕਿਉਂ ਨਾ ਵਾਪਸ ਲੈ ਲਈਆਂ ਜਾਣ ਅਤੇ ਰਿਸਟ੍ਰਿਕਟ ਕੀਤਾ ਜਾਵੇ। ਤੀਜਾ ਸਵਾਲ ਹੈ ਜੀ, ਉੱਤੇ ਚੱਲਦੇ ਹਾਂ ਜੀ ਕਿਉਂਕਿ ਪ੍ਰੋਗਰਾਮ ਵਿੱਚ ਸਮਾਂ ਥੋੜ੍ਹਾ ਰਹਿ ਗਿਆ। ਅਲਬਰਟਾ ਸਰਕਾਰ ਕਹਿੰਦੀ ਹੈ ਕਿ ਡੂ ਯੂ ਸਪੋਰਟ ਰਿਕੁਆਇਰਿੰਗ ਇੰਡੀਵਿਜੁਅਲਸ ਵਿਦ ਨੋਨ ਪਰਮਾਨੈਂਟ ਲੀਗਲ ਇਮੀਗ੍ਰੇਸ਼ਨ ਟੂ ਰਿਜ਼ਾਈਡ ਇਨ ਅਲਬਰਟਾ ਫਾਰ 12 ਮੰਥਸ ਬਿਫੋਰ ਬਿਕਮਿੰਗ ਐਲੀਜੀਬਲ ਫਾਰ ਪ੍ਰੋਵਿੰਸ਼ਲੀ ਫੰਡਡ ਸੋਸ਼ਲ ਸਪੋਰਟ ਪ੍ਰੋਗਰਾਮਸ ਵਾਇਲ ਮੇਨਟੇਨਿੰਗ ਐਗਜਿਸਟਿੰਗ ਐਲੀਜੀਬਿਲਟੀ ਰਿਕੁਆਇਰਮੈਂਟ ਫਾਰ ਕੈਨੇਡੀਅਨ ਸਿਟੀਜ਼ਨ ਐਂਡ ਪਰਮਾਨੈਂਟ ਰੈਜੀਡੈਂਟਸ। ਇਨ ਸਿੰਪਲ ਵਰਡਸ, ਦ ਪ੍ਰਪੋਜ਼ਲ ਵੁੱਡ ਇੰਟਰੋਡਿਊਸ ਏ 12 ਮੰਥ ਰੈਜੀਡੈਂਸੀ ਰਿਕੁਆਇਰਮੈਂਟ ਫਾਰ ਟੈਂਪਰੇਰੀ ਰੈਜੀਡੈਂਟ ਬਿਫੋਰ ਦੇ ਕੁਡ ਕੁਆਲੀਫਾਈ ਫਾਰ ਸਰਟਨ ਪ੍ਰੋਵਿੰਸ਼ੀਅਲ ਸੋਸ਼ਲ ਸਪੋਰਟ ਪ੍ਰੋਗਰਾਮ। ਇਟ ਡਸ ਨਾਟ ਮੀਨ ਦੈਟ ਦੇ ਵਿਲ ਆਟੋਮੈਟਿਕਲੀ ਰਿਸੀਵ ਬੈਨੀਫਿਟ ਆਫਟਰ 12 ਮੰਥਸ, ਅਦਰ ਐਲੀਜੀਬਿਲਟੀ ਕੰਡੀਸ਼ਨਸ ਵਿਲ ਸਟਿਲ ਅਪਲਾਈ। ਇਹ ਤੀਜਾ ਸਵਾਲ ਵੀ ਇਸੇ ਤਰ੍ਹਾਂ ਦਾ ਹੀ ਆ। ਇਸ ਦੇ ਵਿੱਚ ਅੱਛਾ ਜਿਹੜਾ ਉੱਪਰਲਾ ਸਵਾਲ ਸੀ ਉਹਦੇ ਵਿੱਚ ਅਲਬਰਟਨ ਦੀ ਡੈਫੀਨੇਸ਼ਨ ਜਿਹੜੀ ਹੈ ਨਾ ਕਿ ਅਲਬਰਟਾ ਅਪਰੂਵਡ ਸਟੇਟਸ ਉਹ ਕੀ ਆ, ਉਹ ਵੀ ਕਲੀਅਰ ਨਹੀਂ ਹੈ। ਤੀਜਾ ਸਵਾਲ ਕਿ ਜਿਹੜੇ ਲੋਕ ਨੇ ਜੀ ਨੋਨ ਪਰਮਾਨੈਂਟ ਇਲੀਗਲ ਇਮੀਗ੍ਰੇਸ਼ਨ ਸਟੇਟਸ ਵਾਲੇ ਉਹ ਜਿਹੜੇ ਆਉਂਦੇ ਨੇ, ਕੀ ਉਹਨਾਂ ਨੂੰ ਅਲਬਰਟਾ ਵਿੱਚ 12 ਮਹੀਨੇ ਰਹਿਣ ਤੋਂ ਬਾਅਦ ਸੋਸ਼ਲ ਸਪੋਰਟ ਪ੍ਰੋਗਰਾਮ ਜਿਹੜੇ ਹੈਗੇ ਨੇ ਉਹ ਦਿੱਤੇ ਜਾਣ, ਅਤੇ ਇਹ ਕਿਉਂ ਨਾ ਇੱਦਾਂ ਕੀਤਾ ਜਾਵੇ ਕਿ ਉਹਨੂੰ 12 ਮਹੀਨੇ ਇੱਕ ਸਾਲ ਪਹਿਲਾਂ ਇੱਥੇ ਰਹਿ ਲੈਣ, ਰੈਜੀਡੈਂਸੀ ਰਿਕੁਆਇਰਮੈਂਟ ਪੂਰੀਆਂ ਕਰਨ, ਅਤੇ ਫਿਰ ਉਹਨਾਂ ਨੂੰ ਜਿਹੜਾ ਕੁਆਲੀਫਾਈ ਮੰਨਿਆ ਜਾਵੇ। ਅਤੇ ਫਿਰ ਵੀ ਜ਼ਰੂਰੀ ਨਹੀਂ ਕਿ ਆਪਣੇ ਆਪ ਉਹ ਕੁਆਲੀਫਾਈ ਹੋ ਜਾਣਗੇ, ਹਾਲੇ ਵੀ ਕੰਡੀਸ਼ਨ ਉਹਨਾਂ 'ਤੇ ਜਿਹੜੀਆਂ ਲੱਗ ਸਕਦੀਆਂ ਨੇ। ਹੁਣ ਸੋਸ਼ਲ ਸਪੋਰਟ ਪ੍ਰੋਗਰਾਮ ਕੀ ਨੇ, ਪਹਿਲਾਂ ਤਾਂ ਇਹ ਸੁਣ ਲਓ ਜੀ, ਸਮਾਂ ਥੋੜ੍ਹਾ ਹੈ। ਚਾਈਲਡ ਕੇਅਰ ਸਬਸਿਡੀਜ਼, ਸਟੂਡੈਂਟ ਫਾਈਨੈਂਸ਼ੀਅਲ ਅਸਿਸਟੈਂਸ, ਪ੍ਰੋਵਿੰਸ਼ੀਅਲ ਲੋਨ, ਗ੍ਰਾਂਟ, ਐਮਰਜੈਂਸੀ ਅਸਿਸਟੈਂਸ, ਅਤੇ ਇਹਦੇ ਵਿੱਚ ਡਿਸਬਿਲਟੀ ਰਿਲੇਟਡ ਸਪੋਰਟਸ ਵੀ ਹੈਗੀਆਂ ਨੇ। ਸਿੱਧੇ ਲਫ਼ਜ਼ਾਂ ਦੇ ਵਿੱਚ ਕੈਲਗਰੀ ਦੇ ਵਿੱਚ ਜੇ ਕੋਈ ਜਾਂ ਅਲਬਰਟਾ ਦੇ ਵਿੱਚ ਵਰਕ ਪਰਮਿਟ 'ਤੇ ਹੈ, ਜੋਬ ਮਿਲ ਜਾਂਦੀ ਹੈ ਅਤੇ ਉਹ CPPEI ਸਭ ਕੁਛ ਦੇਣਾ, ਫੈਡਰਲ ਟੈਕਸ ਦੇਣਾ ਸ਼ੁਰੂ ਕਰ ਦਿੰਦਾ, ਅਤੇ 6 ਮਹੀਨੇ ਬਾਅਦ ਉਹਨੂੰ ਉਹਦੇ ਜਿਹੜੀ ਜੋਬ ਹੈ ਜਾਂਦੀ ਲੱਗਦੀ ਹੈ, ਅਤੇ ਉਹਨਾਂ ਨੂੰ ਵਿੱਤੀ ਮਦਦ ਦੀ ਲੋੜ ਹੋਵੇਗੀ। ਅਤੇ ਇਸ ਨਿਯਮ ਦੇ ਮੁਤਾਬਕ ਉਹਨਾਂ ਨੂੰ ਕੋਈ ਮਦਦ ਨਹੀਂ ਦਿੱਤੀ ਜਾਵੇਗੀ, ਕੋਈ ਸੋਸ਼ਲ ਸਪੋਰਟ ਨਹੀਂ ਦਿੱਤੀ ਜਾਵੇਗੀ, ਤਾਂ ਫਿਰ ਉਹ ਕੀ ਕਰਨਗੇ ਉਹ ਲੋਕ? ਜੇ ਕਿਸੇ ਨੂੰ ਕੋਈ ਬਿਮਾਰੀ ਹੋ ਜਾਂਦੀ ਹੈ, ਡੋਮੈਸਟਿਕ ਵਾਇਲੈਂਸ ਦਾ ਕੇਸ ਆ ਜਾਂਦਾ, ਫੈਮਿਲੀ ਐਮਰਜੈਂਸੀ ਹੋ ਜਾਂਦੀ ਹੈ, ਅਤੇ ਉਹ ਫਿਰ 12 ਮਹੀਨੇ ਉਡੀਕਣਗੇ ਕਿ ਸਾਨੂੰ ਫਾਈਨੈਂਸ਼ੀਅਲ ਅਸਿਸਟੈਂਸ ਕੋ ਸਰਕਾਰ ਸਾਡੀ ਮਦਦ ਕਰੇ ਜੋ ਅਸੀਂ ਸਾਡੇ 'ਤੇ ਇਹ ਜੋ ਆਫਤ ਆ ਪਈ ਹੈ। ਅਤੇ ਉਸ ਤੋਂ ਬਾਅਦ ਵੀ ਪਤਾ ਨਹੀਂ ਹੈ ਕਿ ਕੁਆਲੀਫਾਈ ਕਰਦੇ ਕਿ ਨਹੀਂ ਕਰਦੇ, ਅਤੇ ਕਿੰਨੇ ਟੈਂਪਰੇਰੀ ਰੈਜੀਡੈਂਟ ਇਸ ਵੇਲੇ ਇਸ ਤਰ੍ਹਾਂ ਦੇ ਬੈਨੀਫਿਟ ਲੈ ਕੇ ਕਿੰਨਾ ਬੋਝ ਪਾ ਰਹੇ ਨੇ ਇਹਦੇ ਬਾਰੇ ਕੋਈ ਅੰਕੜਾ ਹੈ? ਅਤੇ ਪੈਸਾ ਸਰਕਾਰ ਕਿੰਨਾ ਬਚਾਵੇਗੀ ਇਹਦੇ ਬਾਰੇ ਕੁਛ ਪਤਾ ਹੈ? ਅਤੇ ਜੇ ਦੋਵੇਂ ਮਾਂ ਬਾਪ ਕਿਤੇ ਕੰਮ ਕਰ ਰਹੇ ਨੇ, ਵਰਕ ਪਰਮਿਟ 'ਤੇ ਕਰ ਰਹੇ ਨੇ, ਚਾਈਲਡ ਕੇਅਰ ਐਕਸਪੈਂਸਿਵ ਹੈ, ਜਿਹੜੇ ਕਿ ਜੇ ਪ੍ਰੋਵਿੰਸ਼ੀਅਲ ਚਾਈਲਡ ਕੇਅਰ ਸਬਸਿਡੀ ਲਈ ਉਹਨਾਂ ਨੂੰ ਕੋਈ ਸਹਾਇਤਾ ਮਿਲਦੀ ਹੈ, ਅਤੇ ਫਿਰ ਉਹ ਕੰਮ ਕਰਨਗੇ ਕਿ ਬੱਚਿਆਂ ਨੂੰ ਸਾਂਭਣਗੇ? ਸੋ ਇਹ ਬਹੁਤ ਵੱਡੀਆਂ ਸਮੱਸਿਆਵਾਂ ਨੇ ਜੋ ਕਲੀਅਰ ਨਹੀਂ ਹੈ। ਸੋ ਇਹ ਤੀਸਰਾ ਸਵਾਲ ਜਿਹੜਾ ਹੈ ਜੀ ਇਹਦੇ ਵਿੱਚ ਕਿ ਸੋਸ਼ਲ ਸਰਵਿਸਿਸ ਜਿਹੜੀਆਂ ਨੇ, ਜੇ ਕਿਸੇ ਨੂੰ ਡਿਸਬਿਲਟੀ ਹੋ ਜਾਂਦੀ ਹੈ, ਫਰਜ਼ ਕਰੋ 6 ਮਹੀਨੇ ਬਾਅਦ ਕੋਈ ਆਇਆ ਕੋਈ ਕੱਚਾ ਵਸਨੀਕ, ਜੇ ਉਹਦੇ ਕੋਈ ਕੰਮ 'ਤੇ ਜਾਂ ਕਿਸੇ ਤਰੀਕੇ ਨਾਲ ਸਰਟੀਫਿਕੇਟ ਵੱਜ ਜਾਂਦੀ ਹੈ ਅਤੇ ਡਿਸਬਿਲਟੀ ਲਈ ਅਪਲਾਈ ਕਰਦਾ, ਤਾਂ ਉਹਨੂੰ ਸਿਰਫ ਇਸ ਕਰਕੇ ਇਨਕਾਰ ਦਿੱਤਾ ਜਾਵੇਗਾ ਕਿ ਉਹਨੂੰ 6 ਮਹੀਨੇ ਹੋਏ ਨੇ, ਅਤੇ 6 ਅਜੇ ਹੋਰ ਹੋਣ ਤਾਂ ਫਿਰ ਸਾਲ ਹੋਵੇਗਾ, ਤਾਂ ਫਿਰ ਉਹਨੂੰ ਹੋਵੇਗਾ ਮਿਲੇਗਾ ਸਾਰਾ ਕੁਛ, ਜਾਂ ਉਹਦੇ ਪਰਿਵਾਰ ਨੂੰ ਜਾਂ ਉਹਦੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਮਦਦ ਉਹ ਤਾਂ ਮਿਲੇਗੀ ਜੇਕਰ ਜਦੋਂ ਇੱਕ ਸਾਲ ਹੋ ਜਾਵੇਗਾ। ਸੋ ਇਹ ਤੀਸਰਾ ਵੀ ਬਹੁਤ ਵੱਡਾ ਸਵਾਲ ਹੈ। ਉਮੀਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਵਿੱਚ ਪਹਿਲੇ 3 ਸਵਾਲ ਜਿਹੜੇ ਨੇ ਰੈਫਰੈਂਡਮ 'ਤੇ ਤੁਸੀਂ ਥੋੜ੍ਹਾ ਕਨਫਿਊਜ਼ਿੰਗ ਹੈ, ਔਰ ਮੈਂ ਯਕੀਨ ਕਰਿਓ ਮੈਂ ਬੜੀ ਮਿਹਨਤ ਨਾਲ ਕਰਕੇ ਸਾਰਾ ਆਪ ਜੀ ਲਈ ਜਾਣਕਾਰੀ ਇਕੱਤਰ ਕਰਕੇ ਲਿਆਇਆ ਜੀ, ਅਤੇ ਤੁਸੀਂ ਜ਼ਰੂਰ ਸੁਣਦੇ ਰਹਿਣਾ ਅਗਲੇ ਪ੍ਰੋਗਰਾਮ। ਅਗਲੇ ਸਵਾਲ ਪ੍ਰੋਗਰਾਮਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਅਸੀਂ ਖੁਲਾਸੇ ਕਰਾਂਗੇ, ਇਕੱਲੇ ਇਕੱਲੇ ਸਵਾਲ ਦਾ ਆਪਰੇਸ਼ਨ ਕਰਾਂਗੇ ਅਸੀਂ, ਅਤੇ ਆਪ ਜੀ ਤੱਕ ਜਾਣਕਾਰੀ ਲੈ ਕੇ ਆਵਾਂਗੇ ਜੀ। ਅੱਜ ਦੇ ਪ੍ਰੋਗਰਾਮ ਵਿੱਚ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ, ਸਤਿ ਸ਼੍ਰੀ ਅਕਾਲ।

0: ਪਤਝੜ ਦਾ ਮੌਸਮ ਆਪਣੇ ਨਾਲ ਇੱਕ ਨਵੀਂ ਸ਼ੁਰੂਆਤ ਦਾ ਅਹਿਸਾਸ ਲੈ ਕੇ ਆਉਂਦਾ ਹੈ। ਨਵੀਂ ਰੁਟੀਨ, ਸਕੂਨ ਭਰੀਆਂ ਸ਼ਾਮਾਂ ਅਤੇ ਜ਼ਿੰਦਗੀ ਦੀ ਇੱਕ ਨਵੀਂ ਰਫ਼ਤਾਰ, ਐਸੇ ਸੋਚ ਨਾਲ ਤਿਆਰ ਕੀਤਾ ਗਿਆ ਹੈ ਲੂਇਸਟਨ, ਉੱਤਰੀ ਕੈਲਗਰੀ ਦੀ ਇੱਕ ਖੂਬਸੂਰਤ ਅਤੇ ਵਿਲੱਖਣ ਕਮਿਊਨਿਟੀ। ਦਰਖਤਾਂ ਨਾਲ ਸਜੀਆਂ ਸੜਕਾਂ, ਕੁਦਰਤੀ ਵੈਟਲੈਂਡ ਅਤੇ ਹਰੀਆਂ ਭਰੀਆਂ ਖੁੱਲੀਆਂ ਥਾਵਾਂ ਜਿੱਥੇ ਕੁਦਰਤ ਤੁਹਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ। ਇੱਕ ਸ਼ਾਂਤ ਅਤੇ ਸਕੂਨ ਭਰਿਆ ਘਰ ਪਰ ਤੁਹਾਡੀਆਂ ਰੋਜ਼ਾਨਾ ਲੋੜਾਂ ਤੋਂ ਦੂਰ ਨਹੀਂ। ਲੂਇਸਟਨ ਕੈਲਗਰੀ ਦੀ 2024 ਨਿਊ ਕਮਿਊਨਿਟੀ ਆਫ ਦਾ ਈਅਰ ਚ ਆਓ ਤੇ ਦੇਖੋ ਜਿੱਥੇ ਨਵੇਂ ਘਰ 5.5 ਲੱਖ ਤੋਂ ਸ਼ੁਰੂ ਹੁੰਦੇ ਹਨ। ਵਿਜ਼ਿਟ genesisland.com।
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ,
2: whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
3: ਅਲਬਰਟਾ ਵਿੱਚ ਸੰਗਠਿਤ ਅਪਰਾਧ ਲਈ ਕੋਈ ਥਾਂ ਨਹੀਂ। ਅਸੀਂ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲਈ $8 million ਦਾ ਨਿਵੇਸ਼ ਕਰ ਰਹੇ ਹਾਂ ਤਾਂ ਜੋ ਅਲਬਰਟਾ ਦੇ ਪਰਿਵਾਰਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਖਤਰਾ ਬਣੇ ਗੈਂਗਸ, ਫਿਰੌਤੀ ਵਸੂਲੀ ਅਤੇ ਅਪਰਾਧਿਕ ਨੈਟਵਰਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ। ਇਹ ਫੰਡ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਧੇਰੇ ਮਜ਼ਬੂਤ ਨਿਗਰਾਨੀ, ਖੁਫੀਆ ਜਾਣਕਾਰੀ, ਡਿਜੀਟਲ ਫੋਰੈਂਸਿਕ ਅਤੇ ਜਾਂਚ ਸਮਰੱਥਾਵਾਂ ਪ੍ਰਦਾਨ ਕਰੇਗਾ ਤਾਂ ਜੋ ਸੰਗਠਿਤ ਅਪਰਾਧਿਕ ਗਿਰੋਹਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਅਲਬਰਟਾ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
1: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ। ਮੰਡੇ ਟੂ ਫਰਾਈਡੇ ਸ਼ਾਮ 4-5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8-9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ।
4: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5

0: 7832-1208 या रमन वड़ैच 7807530001 सोनिक इंश्योरेंस।
1: की तुहाडे परिवार विच किसे नू होम केयर दी जरूरत है? अपने ही घर अंदर अपनी बोली विच होम केयर प्राप्त करने लई YYC होम केयर वालियां दा अगला संदेश सुनो।
2: सत श्री अकाल जी, मेरा नाम वीरपाल कौर टाटा, मैं फाउंडर हां YYC होम केयर सर्विसेज दी एंड मैं पैरामेडिका बाय प्रोफेशन। एट YYC होम केयर सर्विसेज असी घरां दे विच होम केयर प्रोवाइड करदे आं, जिदे विच असी सरकार नूं सिद्धा बिल करदे आं अंडर क्लाइंट डायरेक्टर होम केयर इनवाइसी प्रोग्राम। इहदे लई गवर्नमेंट फंडिंग हैगी आ। उहदे लई तुहानूं कोई भी क्वेश्चंस होण, तुसीं सानूं फोन कर सकदे आं 8257600983 'ਤੇ। थैंक यू।
3: मर्सिडीज कार खरीदना चाहते हो? हुण कैनेडा दे विच तुहाडे सुपने सच होण दा समा आ गया।
4: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीद ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿਲਸ।
5: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
6: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647702 V23
7: लाइसेंस नंबर 10394।
4: ਲੱਖਾਂ ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ, ਇਸ ਲਈ ਭਰੋਸਾ ਕਰੋ 21 ਸਾਲਾਂ ਦੇ ਤਜਰਬੇ ਤੇ। ਕਮਰਸ਼ੀਅਲ ਪ੍ਰਾਪਰਟੀ ਖਰੀਦਣੀ, ਵੇਚਣੀ ਜਾਂ ਲੀਜ਼ ਕਰਨੀ ਹੈ, ਐਪੀ ਪੁੱਲਰ ਰਾਇਲ ਲੇਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ। 21 ਸਾਲਾਂ ਦਾ ਤਜਰਬਾ, ਭਰੋਸੇਯੋਗ ਸੇਵਾ, ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਪੁੱਲਰ 4036677035 4036677035। ਤੁਹਾਡੇ ਬਿਜ਼ਨਸ ਲਈ ਸਹੀ ਜਗ੍ਹਾ, ਸਹੀ ਮੌਕਾ ਤੇ ਸਹੀ ਫੈਸਲਾ। ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ,
8: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ।
4: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ, ਕਲੀਨਿੰਗ, ਫਿਲਿੰਗ, ਦੰਦ ਕੱਢਣ, ਰੂਟ ਕਨਾਲ, ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ।
8: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ, ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ।
4: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ।
8: ਸੈਡਲ ਰਿਜ ਡੈਂਟਲ ਸੈਂਟਰ, ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ, ਬੈਲ ਸਟੋਰ ਦੇ ਨਾਲ 216 ਸੈਡਲ ਟਾਊਨ ਸਰਕਲ, ਨਾਰਥ ਈਸਟ।
4: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 4037302026 4037302026। ਸੈਡਲ ਰਿਜ ਡੈਂਟਲ ਸੈਂਟਰ, ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ। ਨਵੰਬਰ 1984 ਵਿੱਚ ਹੋਏ

0: ਹਲ ਸਵਾਦ
1: ਆ ਜਾਓ ਫਿਰ ਦੇਰ ਕਿਸ ਗੱਲ ਦੀ ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਇਟੀ
0: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ ਤਾਜ਼ਗੀ ਅਤੇ ਲਾਜਵਾਬ ਸਵਾਦ ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਈਨਿੰਗ ਵੀ ਹੈ
1: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ ਦਿਨ ਦੇਖਣ ਦੀ ਲੋੜ ਨਹੀਂ ਘੜੀ ਦੇਖਣ ਦੀ ਲੋੜ ਨਹੀਂ ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲ੍ਹਾ ਹੈ 24 ਘੰਟੇ ਹਫ਼ਤੇ ਦੇ 7 ਦਿਨ
0: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ ਸਿਟੀ ਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿਚ ਚਲਾਈ ਜਾਂਦੀ ਹੈ ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿਚ ਇਕ ਇਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ ਚੜ੍ਹਦੀ ਕਲਾ ਸਰਬੱਤ ਦੇ ਭਲੇ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ 7 ਨਵੰਬਰ 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੂ ਜੀ ਨੂੰ 403-617-9045 ਤੇ ਜਾਂ ਫਿਰ ਕਾਲ ਕਰ ਲਓ ਤਰਸੇਮ ਪਰਹਾਰ ਹੋਰਾਂ ਨੂੰ 403-701-1308 ਤੇ
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਗ੍ਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ
0: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
0: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
0: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222
3: ਕੈਲਗਰੀ ਦੇ ਮੈਂ ਤੇਰੇ ਨਾਮ ਲਗਾ ਦਾਂਗੇ
4: ਪੂਰਾ ਸਾਲ ਹੋ ਗਿਆ ਗਣਾ